0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: SBS ਪੰਜਾਬੀ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਨਿੱਘਾ ਸਵਾਗਤ ਹੈ ਜੀ। ਦੋਸਤੋ, SBS ਪੰਜਾਬੀ ਦੇ ਅੱਜ 29 ਜੂਨ ਦਿਨ ਸੋਮਵਾਰ ਦੇ ਪ੍ਰੋਗਰਾਮ ਦੇ ਲਈ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮਸੀ ਅਤੇ ਮੇਰੇ ਨਾਲ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ SBS ਪੰਜਾਬੀ ਦੀ ਸਮੁੱਚੀ ਟੀਮ। ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਵਧਾਈਏ, ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੁੰਜਰੀ ਵੂਈ ਵਰੁੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੂਰਿਸਟ ਸਟੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਿਆਰੇ ਦੋਸਤੋ, ਅੱਜ ਦਾ ਪ੍ਰੋਗਰਾਮ ਮੈਲਬਰਨ ਸਟੂਡੀਓ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਜਿਹੜੇ ਸਰੋਤੇ ਅੱਜ ਪਹਿਲੀ ਵਾਰ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ SBS ਦਾ ਪੰਜਾਬੀ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4-5 ਵਜੇ 1 ਘੰਟੇ ਵਾਸਤੇ ਲਾਈਵ ਪ੍ਰਸਾਰਿਤ ਹੁੰਦਾ ਹੈ ਅਤੇ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੁੰਦਾ ਜੀ ਰਾਤ 9 ਵਜੇ SBS ਰੇਡੀਓ 2 ਦੇ ਉੱਤੇ। ਲਾਈਵ ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਡੇ ਨਾਲ ਸਾਂਝ ਪਾਉਣ ਵਾਸਤੇ ਸਾਡਾ ਫੋਨ ਨੰਬਰ 0439-799-767 0439-799-767 ਇਸਤੇਮਾਲ ਕਰ ਸਕਦੇ ਹੋ ਆਪਣਾ ਕੋਈ ਸੁਨੇਹਾ, ਸੁਝਾਅ ਜਾਂ ਵਡਮੁੱਲਾ ਵਿਚਾਰ ਭੇਜ ਕੇ। ਅਤੇ ਹੁਣ ਗੱਲ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੀ। ਸ਼ੁਰੂਆਤ ਕਰਾਂਗੇ ਆਸਟ੍ਰੇਲੀਆ, ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਨਾਲ। ਅਤੇ ਖਬਰਾਂ ਤੋਂ ਬਾਅਦ ਗੱਲ ਹੋਏਗੀ ਜੀ ਫੁੱਟਬਾਲ ਦੇ ਮਹਾਕੁੰਭ ਫੀਫਾ ਵਰਲਡ ਕੱਪ ਦੀ। ਅੱਜ ਸੋਮਵਾਰ ਦਾ ਦਿਨ ਹੈ। ਤੁਸੀਂ ਜਾਣਦੇ ਹੋ ਕਿ ਸੋਮਵਾਰ ਨੂੰ ਆਪਣੀ ਹਫ਼ਤਾਵਾਰੀ ਪੇਸ਼ਕਾਰੀ ਦੇ ਤਹਿਤ ਅਸੀਂ ਲੈ ਕੇ ਹਾਜ਼ਰ ਹੁੰਦੇ ਹਾਂ ਪੰਜਾਬੀ ਡੈਰੀ, ਅਤੇ ਪੰਜਾਬੀ ਡੈਰੀ ਦੇ ਰਾਹੀਂ ਗੱਲ ਕਰਾਂਗੇ ਪੰਜਾਬ ਦੇ ਮੌਜੂਦਾ ਸਿਆਸੀ ਅਤੇ ਸਮਾਜਿਕ ਹਾਲਾਤ ਦੀ। ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਤੁਹਾਨੂੰ ਮਿਲਾਵਾਂਗੇ ਜੀ ਵਿਕਟੋਰੀਆ ਦੇ ਖੇਤਰੀ ਇਲਾਕੇ ਸ਼ੈਪਟਨ ਦੇ ਵਸਨੀਕ ਜਗਵਿੰਦਰ ਸਿੰਘ ਹੋਰਾਂ ਦੇ ਨਾਲ, ਜੋ ਉੱਥੋਂ ਦੇ ਵਿਕਟੋਰੀਅਨ ਸਕੂਲ ਆਫ ਲੈਂਗੁਏਜ ਵਿੱਚ ਪੰਜਾਬੀ ਭਾਸ਼ਾ ਦੇ ਪ੍ਰੋਗਰਾਮ ਦੀ ਦੇਖ ਰੇਖ ਕਰ ਰਹੇ ਨੇ। SBS ਪੰਜਾਬੀ ਦੇ ਨਾਲ ਗੱਲਬਾਤ ਕਰਦਿਆਂ ਜਗਵਿੰਦਰ ਸਿੰਘ ਨੇ ਸ਼ੈਪਟਨ ਦੇ ਪੰਜਾਬੀ ਬੱਚਿਆਂ ਦੀ ਪੰਜਾਬੀ ਭਾਸ਼ਾ ਸਿੱਖਣ ਪ੍ਰਤੀ ਰੁਚੀ ਬਾਰੇ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ। ਇੱਕ ਹੋਰ ਰਿਪੋਰਟ ਦੇ ਰਾਹੀਂ ਤੁਹਾਨੂੰ ਜਾਣੂ ਕਰਾਵਾਂਗੇ ਇੱਕ ਅਜਿਹੇ ਮਾਮਲੇ ਤੋਂ ਜਿਸ ਦੇ ਵਿੱਚ 38 ਸਾਲਾਂ ਦੇ ਇੱਕ ਪੰਜਾਬੀ ਵਿਅਕਤੀ ਨੂੰ ਆਸਟ੍ਰੇਲੀਆ ਤੋਂ ਡਿਪੋਰਟ ਕਰਨ ਦਾ ਫਰਮਾਨ ਜਾਰੀ ਹੋਇਆ। 7 ਸਾਲਾਂ ਤੋਂ ਵੱਧ ਚੱਲੀ ਇਸ ਕਾਨੂੰਨੀ ਲੜਾਈ ਦੇ ਵਿੱਚ ਕੀ ਕੁਝ ਹੋਇਆ ਸਾਰਾ ਵੇਰਵਾ ਤੁਹਾਡੇ ਨਾਲ ਸਾਂਝਾ ਕਰਾਂਗੇ। ਇਹਨਾਂ ਸਾਰੀਆਂ ਪੇਸ਼ਕਾਰੀਆਂ ਦੇ ਨਾਲ ਨਾਲ ਗੀਤ ਸੰਗੀਤ ਵੀ ਚੱਲੇਗਾ, ਤੁਹਾਡਾ ਮਨੋਰੰਜਨ ਵੀ ਹੁੰਦਾ ਰਹੇਗਾ। ਅਤੇ ਇੱਕ ਵਾਰ ਫਿਰ ਤੁਹਾਨੂੰ ਯਾਦ ਕਰਾ ਦਈਏ ਕਿ ਸਾਡਾ ਫੋਨ ਨੰਬਰ 0439-799-767 ਤੁਹਾਡੇ ਪਿਆਰ ਭਰੇ ਸੁਨੇਹਿਆਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ। ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ, ਅਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਨਿਊਜ਼ ਰੂਮ ਦੇ ਵੱਲ ਅਤੇ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਤੇ।

SBS ਦੇ ਨਿਊਜ਼ ਰੂਮ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਦੀਆਂ ਚੁਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਯਹੂਦੀ ਵਿਰੋਧੀ ਭਾਵਨਾ ਅਤੇ ਸਮਾਜਿਕ ਇਕਜੁੱਟਤਾ ਤੇ ਬਣੇ ਰਾਇਲ ਕਮਿਸ਼ਨ ਦੀ ਸੁਣਵਾਈ ਦਾ ਤੀਜਾ ਦੌਰ ਸ਼ੁਰੂ ਹੋ ਗਿਆ ਹੈ। ਅਗਲੇ 2 ਹਫ਼ਤਿਆਂ ਦੇ ਵਿੱਚ ਇਸ ਗੱਲ ਤੇ ਧਿਆਨ ਦਿੱਤਾ ਜਾਵੇਗਾ ਕਿ ਆਨਲਾਈਨ ਕਮਿਊਨਿਟੀਜ਼ ਦੇ ਵਿਚਕਾਰ ਯਹੂਦੀ ਵਿਰੋਧੀ ਭਾਵਨਾ ਕਿਸ ਤਰ੍ਹਾਂ ਫੈਲਦੀ ਹੈ, ਇਸ ਦਾ ਯਹੂਦੀ ਸਮਾਜ ਉੱਤੇ ਕੀ ਅਸਰ ਪੈਂਦਾ ਹੈ ਅਤੇ ਨਫ਼ਰਤ ਫੈਲਾਉਣ ਵਾਲੇ ਭਾਸ਼ਣਾਂ ਨੂੰ ਰੋਕਣ ਦੇ ਲਈ ਮੌਜੂਦਾ ਨੀਤੀਆਂ ਕਿੰਨੀਆਂ ਕੁ ਅਸਰਦਾਰ ਹਨ। ਅੱਜ ਗਵਾਹੀ ਦੇਣ ਵਾਲਿਆਂ ਦੇ ਵਿੱਚ ਮੁੰਬਈ ਹਮਲੇ ਵਿੱਚ ਬਚੇ ਅਸਟਨ ਆਸਟ੍ਰੋਵਸਕੀ ਅਤੇ ਕਾਰੋਬਾਰੀ ਸਟੀਵਨ ਲੋਵੀ ਸ਼ਾਮਲ ਹਨ। ਰਿਚਰਡ ਲੈਂਕੈਸਟਰ ਦੀ ਮਦਦ ਕਰ ਰਹੇ ਵਕੀਲਾਂ ਦਾ ਕਹਿਣਾ ਹੈ ਕਿ ਮੈਟਾ ਦਾ ਇੱਕ ਨੁਮਾਇੰਦਾ ਵੀ ਅਗਲੇ 2 ਹਫ਼ਤਿਆਂ ਵਿੱਚ ਗਵਾਹੀ ਦੇਵੇਗਾ, ਪਰ ਸਾਰੀਆਂ ਟੈਕ ਕੰਪਨੀਆਂ ਨੇ ਰਾਇਲ ਕਮਿਸ਼ਨ ਦੇ ਨਾਲ ਸਹਿਯੋਗ ਨਹੀਂ ਕੀਤਾ। ਉੱਧਰ ਸੰਚਾਰ ਮੰਤਰੀ ਅਨੀਕਾ ਵਿਲਸ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਆਸਟ੍ਰੇਲੀਆ ਵਿੱਚ ਵੋਟਰਸ ਨੂੰ ਨਿਸ਼ਾਨਾ ਬਣਾਉਣ ਵਾਲੇ AI ਤੋਂ ਬਣੀਆਂ ਗਲਤ ਜਾਣਕਾਰੀਆਂ ਅਤੇ ਮੀਮਜ਼ ਨੂੰ ਰੋਕਣ ਦੇ ਲਈ ਟੈਕ ਕੰਪਨੀਆਂ ਦੇ ਵੱਲੋਂ ਹੋਰ ਕਦਮ ਚੁੱਕੇ ਜਾਣ। ਗਾਰਜੀਅਨ ਆਸਟ੍ਰੇਲੀਆ ਦੀ ਇੱਕ ਜਾਂਚ ਤੋਂ ਇਹ ਵੀ ਪਤਾ ਲੱਗਿਆ ਕਿ ਵਨ ਨੇਸ਼ਨ ਪਾਰਟੀ ਦੇ ਸਮਰਥਨ ਵਾਲੇ ਜ਼ਿਆਦਾਤਰ ਜਨਤਕ ਸਮੂਹਾਂ ਦੇ ਵਿੱਚ ਅਜਿਹੀ ਸਮੱਗਰੀ ਭਰੀ ਪਈ ਹੈ ਜਿਸ ਨੂੰ ਦੱਖਣ ਪੂਰਬ ਏਸ਼ੀਆ ਸਮੇਤ ਹੋਰਨਾਂ ਮੁਲਕਾਂ ਵਿੱਚ ਚਲਾਏ ਜਾ ਰਹੇ ਆਪਰੇਸ਼ਨ ਜ਼ਰੀਏ ਬਣਾਇਆ ਗਿਆ ਹੈ। ਮੰਤਰੀ ਅਨੀਕਾ ਵਿਲਸ ਦਾ ਕਹਿਣਾ ਹੈ ਕਿ ਸਰਕਾਰ ਆਸਟ੍ਰੇਲੀਅਨ ਲੋਕਾਂ ਦੀ ਆਨਲਾਈਨ ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਲਈ ਕੰਮ ਕਰ ਰਹੀ ਹੈ। ਆਸਟ੍ਰੇਲੀਆ ਦੇ ਬਿਲਡਿੰਗ ਐਂਡ ਕੰਸਟਰਕਸ਼ਨ ਸੈਕਟਰ ਦੀ ਇੱਕ ਇੰਡਸਟਰੀ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜੂਨ 2029 ਤੱਕ 12 ਲੱਖ ਨਵੇਂ ਘਰ ਬਣਾਉਣ ਦੇ ਰਾਸ਼ਟਰੀ ਟੀਚੇ ਨੂੰ ਪੂਰਾ ਕਰਨ ਦੇ ਵਿੱਚ ਕੁਝ ਰੁਕਾਵਟਾਂ ਆ ਰਹੀਆਂ ਨੇ। ਇਸ ਟੀਚੇ ਉੱਤੇ ਸਰਕਾਰ ਦੇ ਸਾਰੇ ਪੱਧਰਾਂ ਨੇ ਨੈਸ਼ਨਲ ਹਾਊਸਿੰਗ ਅਕਾਰਡ ਤਹਿਤ ਸਹਿਮਤੀ ਜਤਾਈ ਹੈ। ਰਿਹਾਇਸ਼ੀ, ਕਮਰਸ਼ੀਅਲ ਅਤੇ ਸਿਵਲ ਕੰਸਟਰਕਸ਼ਨ ਸੈਕਟਰ ਦੀਆਂ ਕੰਪਨੀਆਂ ਦੀ ਨੁਮਾਇੰਦਗੀ ਕਰਨ ਵਾਲੀ ਮਾਸਟਰ ਬਿਲਡਰਜ਼ ਆਸਟ੍ਰੇਲੀਆ ਦੀ CEO ਡਿਨੀਤਾ ਵਾਨ ਦਾ ਕਹਿਣਾ ਹੈ ਕਿ 5 ਸਾਲਾਂ ਦੀ ਯੋਜਨਾ ਦੇ ਸ਼ੁਰੂਆਤੀ 2 ਸਾਲਾਂ ਵਿੱਚ ਉਹਨਾਂ ਦੇ ਵਿਸ਼ਲੇਸ਼ਣ ਤੋਂ ਇਹ ਪਤਾ ਲੱਗਦਾ ਹੈ ਕਿ ਟੀਚੇ ਨੂੰ ਹਾਸਲ ਕਰਨ ਦੇ ਲਈ ਹਾਲੇ ਹੋਰ ਕੰਮ ਕਰਨ ਦੀ ਲੋੜ ਹੈ। ਰੁੱਖ ਕੌਮਾਂਤਰੀ ਖਬਰਾਂ ਦਾ ਕਰੀਏ ਤਾਂ ਵੈਨਜ਼ੂਏਲਾ ਵਿੱਚ ਆਏ ਜ਼ਬਰਦਸਤ ਭੂਚਾਲ ਕਾਰਨ ਮਲਬੇ ਹੇਠ ਦਬੇ ਇੱਕ ਵਿਅਕਤੀ ਅਤੇ ਉਸ ਦੇ ਬੇਟੇ ਨੂੰ ਬਾਹਰ ਕੱਢਿਆ ਗਿਆ ਹੈ। ਅਮਰੀਕੀ ਅਤੇ ਫਰਾਂਸੀਸੀ ਬਚਾਅ ਦਲਾਂ ਨੇ ਦੋਵਾਂ ਨੂੰ ਇੱਕ ਸਟਰੈਚਰ ਰਾਹੀਂ ਮਲਬੇ ਦੇ ਢੇਰ ਤੋਂ ਹੇਠਾਂ ਉਤਾਰਿਆ ਹੈ। ਦੇਸ਼ ਦੀ ਅੰਤਰਿਮ ਰਾਸ਼ਟਰਪਤੀ ਡੇਲਮੀ ਰੋਡਰਿਗਜ਼ ਦਾ ਆਖਣਾ ਹੈ ਕਿ ਮੁਲਕ ਅੰਦਰ ਜ਼ਬਰਦਸਤ ਭੂਚਾਲ ਆਉਣ ਤੋਂ ਬਾਅਦ ਕੁਝ ਦਿਨਾਂ ਬਾਅਦ ਹੁਣ ਤੱਕ 33 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ, ਜਦਕਿ 1450 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਲਾਪਤਾ ਹਨ। ਇਨ੍ਹਾਂ ਬਚਾਅ ਕਾਰਜਾਂ ਵਿੱਚ ਲੱਗੀਆਂ ਟੀਮਾਂ ਨੇ ਹਾਲਾਤ ਨੂੰ ਬੇਹੱਦ ਮੁਸ਼ਕਿਲ ਭਰਿਆ ਦੱਸਿਆ ਹੈ। ਤੇ ਆਖਰ ਦੇ ਵਿੱਚ ਖਬਰ ਭਾਰਤ ਤੋਂ। ਮੋਦੀ ਸਰਕਾਰ ਦੇ ਮੰਤਰੀ ਮੰਡਲ ਦੇ ਵਿੱਚ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਇਹ ਫੇਰਬਦਲ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੀ ਅਗਵਾਈ ਹੇਠ ਪਾਰਟੀ ਦੀ ਨਵੀਂ ਟੀਮ ਦੇ ਐਲਾਨ ਦੇ ਨਾਲ ਕੀਤਾ ਜਾਏਗਾ। ਇਸ ਗੱਲ ਦੀ ਮਜ਼ਬੂਤ ਸੰਭਾਵਨਾ ਹੈ ਕਿ ਕੁਝ ਕੇਂਦਰੀ ਮੰਤਰੀਆਂ ਨੂੰ ਭਾਜਪਾ ਵਿੱਚ ਜਥੇਬੰਦਕ ਭੂਮਿਕਾਵਾਂ ਨਿਭਾਉਣ ਲਈ ਭੇਜਿਆ ਜਾ ਸਕਦਾ ਹੈ ਅਤੇ ਪਾਰਟੀ ਦੇ ਅਹੁਦੇਦਾਰਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਕੁਝ ਮੰਤਰੀਆਂ ਦੇ ਵਿਭਾਗਾਂ ਵਿੱਚ ਤਬਦੀਲੀ ਬਾਰੇ ਵੀ ਕਾਫੀ ਅਟਕਲਾਂ ਲਗਾਈਆਂ ਜਾ ਰਹੀਆਂ ਨੇ। ਮੰਤਰੀ ਮੰਡਲ ਵਿੱਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਤੋਂ ਹੋਰ ਨੁਮਾਇੰਦਿਆਂ ਨੂੰ ਜਗ੍ਹਾ ਮਿਲਣ ਦੀ ਸੰਭਾਵਨਾ ਹੈ, ਕਿਉਂਕਿ ਇਨ੍ਹਾਂ ਤਿੰਨਾਂ ਸੂਬਿਆਂ ਦੇ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪਿਛਲੇ ਦਿਨੀ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਵਾਲੇ 7 ਰਾਜ ਸਭਾ ਮੈਂਬਰਾਂ ਵਿੱਚੋਂ ਵੀ 1 ਜਾਂ 2 ਚਿਹਰਿਆਂ ਨੂੰ ਮੰਤਰੀ ਮੰਡਲ ਵਿੱਚ ਜਗ੍ਹਾ ਮਿਲ ਸਕਦੀ ਹੈ। ਇਹ ਵੀ ਪਤਾ ਲੱਗਿਆ ਕਿ ਮੰਤਰੀ ਮੰਡਲ ਵਿਚਲਾ ਇਹ ਬਦਲਾਅ ਜੁਲਾਈ ਦੇ ਸ਼ੁਰੂ ਵਿੱਚ ਕਿਸੇ ਸਮੇਂ ਵੀ ਹੋ ਸਕਦਾ ਹੈ, ਜੋ ਕਿ ਸੰਸਦ ਦੇ ਮੌਨਸੂਨ ਇਜਲਾਸ ਤੋਂ ਪਹਿਲਾਂ ਹੋਵੇਗਾ। ਤਾਂ ਇਹ ਸਨ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ। SBS ਪੰਜਾਬੀ ਤੋਂ ਮੈਂ ਹਾਂ ਪਤਰਸ ਮਸੀਹ।

0: SBS South Asian.
1: Your news from here
0: and hits from home.
2: They track, they target. That hotel, those shoes, your searches, your clicks, every time you come back. Prices can change when websites know you want something. Look again and all of a sudden it costs more, and they saw you coming. Startpage, the private search engine, helps keep what you look up online from becoming a price tag. Nothing saved, nothing to use against you. What you search for is your business. Try Startpage, the private search engine, at startpage.com. That's startpage.com.
3: ਸਟੀਫਨ ਯੂਸਟਾਕਿਓ ਨੇ ਐਜ ਆਫ ਦਾ ਬਾਕਸ ਤੇ ਮਿਲੀ ਗੇਂਦ ਨੂੰ ਛਾਤੀ ਨਾਲ ਸੰਭਾਲਦਿਆਂ ਅਤੇ ਬੇਹੱਦ ਤਾਕਤਵਰ ਸ਼ਾਟ ਨਾਲ ਗੋਲ ਕਰਕੇ ਸਾਰੀ ਖੇਡ ਪਲਟ ਦਿੱਤੀ।
4: We worked a lot to get this victory. We really wanted to give this win to all the Canadians. And we just kept believing, we kept pushing. And I think we couldn't have imagined it any other way. I think it was an amazing goal. But when I shot, I felt that everybody shot with me. Everybody put a little bit of power on it and it went to the back of the net, so I'm very happy.
3: ਕੈਨੇਡਾ ਹੁਣ ਹੂਸਟਨ ਵੱਲ ਰਵਾਨਾ ਹੋਵੇਗੀ ਜਿੱਥੇ ਰਾਊਂਡ ਆਫ 16 ਵਿੱਚ ਉਸਦਾ ਸਾਹਮਣਾ ਮੋਰੋਕੋ ਅਤੇ ਨੀਦਰਲੈਂਡਸ ਦੇ ਜੇਤੂ ਨਾਲ ਹੋਵੇਗਾ। ਉਧਰ ਆਸਟ੍ਰੇਲੀਆ ਦੀ ਰਾਸ਼ਟਰੀ ਫੁੱਟਬਾਲ ਟੀਮ ਆਪਣੀ ਅਗਲੀ ਚੁਣੌਤੀ ਲਈ ਤਿਆਰ ਹੈ। ਟੀਮ ਓਕਲੈਂਡ ਕੈਲੀਫੋਰਨੀਆ ਵਿੱਚ ਆਪਣਾ ਬੇਸ ਛੱਡ ਕੇ ਹੁਣ ਡੈਲਸ ਵੱਲ ਰਵਾਨਾ ਹੋ ਰਹੀ ਹੈ ਜਿੱਥੇ ਸ਼ਨੀਵਾਰ ਨੂੰ ਉਹ ਮਿਸਰ ਯਾਨੀ ਕਿ ਇਜਿਪਟ ਨਾਲ ਰਾਊਂਡ ਆਫ 32 ਦਾ ਮੁਕਾਬਲਾ ਖੇਡੇਗੀ। ਟੀਮ ਨੂੰ ਮੈਥਿਊ ਲੈਕੀ ਅਤੇ ਜੈਕਬ ਇਟਾਲੀਆਨੋ ਦੀ ਚੋਟ ਕਾਰਨ ਘਾਟਾ ਪਿਆ ਹੈ ਪਰ ਆਤਮ ਵਿਸ਼ਵਾਸ ਕਾਇਮ ਹੈ। ਸਭ ਤੋਂ ਵੱਡੀ ਨਜ਼ਰ ਇਸ ਗੱਲ ਤੇ ਰਹੇਗੀ ਕਿ ਕੀ ਮਿਸਰ ਦੇ ਸਟਾਰ ਮੁਹੰਮਦ ਸਲਾਹ ਆਪਣੀ ਚੋਟ ਤੋਂ ਉਭਰ ਕੇ ਮੈਦਾਨ 'ਚ ਉਤਰਦੇ ਹਨ ਜਾਂ ਨਹੀਂ। ਅਸਿਸਟੈਂਟ ਕੋਚ ਹਿਡਨ ਫੌਕਸ ਨੇ ਕਿਹਾ ਕਿ ਮਿਸਰ ਇੱਕ ਮਜ਼ਬੂਤ ਅਤੇ ਤਕਨੀਕੀ ਤੌਰ ਤੇ ਨਿਪੁੰਨ ਟੀਮ ਹੈ ਅਤੇ ਸਖ਼ਤ ਮੁਕਾਬਲੇ ਦੀ ਉਮੀਦ ਹੈ।
5: They're a very good side, very good side. They have some real natural technical talent. Play kind of fearlessly, which is a typical African Arab kind of way of playing football.
3: ਮੰਗਲਵਾਰ ਨੂੰ ਵਿਸ਼ਵ ਕੱਪ ਦੇ 19ਵੇਂ ਦਿਨ ਵਿੱਚ ਕਈ ਵੱਡੇ ਮੁਕਾਬਲੇ ਦਰਸ਼ਕਾਂ ਨੂੰ ਰੋਮਾਂਚਿਤ ਕਰਨਗੇ। ਵੇਰਵਾ ਕੁਝ ਇਸ ਪ੍ਰਕਾਰ ਹੈ। ਬ੍ਰਾਜ਼ੀਲ ਵਰਸਿਸ ਜਾਪਾਨ, 5 ਵਾਰ ਚੈਂਪੀਅਨ ਰਹਿ ਚੁੱਕੇ ਬ੍ਰਾਜ਼ੀਲ ਅਤੇ ਜਾਪਾਨ ਵਿਚਕਾਰ ਵੱਡੀ ਟੱਕਰ। ਜਰਮਨੀ ਵਰਸਿਸ ਪੈਰਾਗੁਏ, ਜਰਮਨੀ 2014 ਤੋਂ ਬਾਅਦ ਆਪਣਾ ਪਹਿਲਾ ਨੌਕਆਊਟ ਮੈਚ ਖੇਡੇਗੀ ਜਦਕਿ ਪੈਰਾਗੁਏ ਚੁਣੌਤੀ ਦੇਣ ਲਈ ਤਿਆਰ ਹੈ। ਨੀਦਰਲੈਂਡਸ ਵਰਸਿਸ ਮੋਰੋਕੋ, ਨੀਦਰਲੈਂਡਸ ਅਤੇ ਮੋਰੋਕੋ ਵਿਚਕਾਰ ਹਾਈ ਵੋਲਟੇਜ ਮੁਕਾਬਲਾ। ਤੁਸੀਂ ਸੁਣ ਰਹੇ ਸੀ ਫੀਫਾ ਕੱਪ 2026 ਦੇ 18ਵੇਂ ਦਿਨ ਦੀ ਡੇਲੀ ਅਪਡੇਟ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ। ਫੀਫਾ ਵਰਲਡ ਕੱਪ 2026 ਦੇ ਹਰ ਪਲ ਨੂੰ ਲਾਈਵ ਅਤੇ ਮੁਫ਼ਤ SBS ਅਤੇ SBS ਔਨ ਡਿਮਾਂਡ ਤੇ ਵੇਖੋ ਤੇ ਮਾਣੋ।

0: increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
1: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
2: Starting a new life in Australia isn't easy.
3: A lot of companies have rejected me.
4: Sometimes I feel like, oh, I'm gonna quit, I've given up.
2: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
5: You're listening to SBS Audio. We are currently in an ad break. Your program will resume shortly.
6: सो दोस्तों एक बार फिर तुहाड़ा सारयां दा निघा स्वागत एस बी एस दे पंजाबी प्रोग्राम दे विच जिहड़ा तुसीं इस वेले लाइव सुन रहे हो एस बी एस साउथ एशियन दे उत्ते और मैं तुहाड़ा मेज़बान पत्रस मसी। प्रोग्राम दे विच वेला दी साडी अज दी हफ्तावारी पेशकारी दा और प्रोग्राम जिहड़ा अज सोमवार नूं असीं पेश कर रहे हैं और सोमवार नूं तुहाडे वास्ते असीं लैके आउंदे आ जी पंजाबी डायरी। पंजाब दे की हालात ने, सियासी तौर पर की माहौल हैगा, पंजाब दे विच समाजिक तौर पर की कुछ चल रहा है, सारा वेरवा लैके हाजिर है। रिपोर्ट आओ सुणदे आ।
7: ਪੰਜਾਬੀ ਡਾਇਰੀ ਦੇ ਵਿੱਚ ਆਪ ਜੀ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਅੱਜ ਦੀਆਂ ਹਾਈਲਾਈਟਸ। ਅਕਾਲ ਤਖਤ ਤੇ ਅੱਜ ਸਿੱਖ ਮੰਤਰੀਆਂ ਦੀ ਹੋਵੇਗੀ ਪੇਸ਼ੀ। ਕਥਿਤ ਵੀਡੀਓ 'ਚ ਕਾਂਗਰਸ ਦੇ ਵੱਲੋਂ ਕੀਤਾ ਗਿਆ ਧਰਨਾ ਪ੍ਰਦਰਸ਼ਨ। ਬੇਰੁਜ਼ਗਾਰਾਂ ਨੇ ਅਮਨ ਅਰੋੜਾ ਦੀ ਕੋਠੀ ਸਾਹਮਣੇ ਲਾਈ ਸੱਥ। ਉੱਤਰਾਖੰਡ ਤੋਂ ਵਾਪਸ ਆਏ ਨਿਹੰਗ ਜਸਦੀਪ ਸਿੰਘ ਦੀ ਇਤਰਾਜ਼ਯੋਗ ਵੀਡੀਓ ਲੀਕ। ਯੂਰੀਆ ਘੁਟਾਲੇ ਦੇ ਵਿੱਚ ਉੱਚ ਪੱਧਰੀ ਜਾਂਚ ਦੇ ਹੁਕਮ। ਪੰਜਾਬ ਸਰਕਾਰ ਨੇ ਯੂਰੀਆ ਘੁਟਾਲੇ ਦੇ ਮਾਮਲੇ ਦੇ ਵਿੱਚ ਉੱਚ ਪੱਧਰੀ ਪੜਤਾਲ ਦੇ ਹੁਕਮ ਜਾਰੀ ਕਰ ਦਿੱਤੇ ਨੇ। ਸਹਿਕਾਰੀ ਅਦਾਰੇ ਮਾਰਕਫੈੱਡ ਅਤੇ ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਟੈਕਨੀਕਲ ਗ੍ਰੇਡ ਯੂਰੀਆ ਦੀ ਥਾਂ ਕੈਟਲ ਫੀਡ ਸੰਤਾਂ ਦੇ ਵਿੱਚ ਖੇਤੀ ਸਬਸਿਡੀ ਦੇ ਨਾਲ ਯੂਰੀਆ ਦੀ ਸਪਲਾਈ ਦੇ ਮਾਮਲੇ ਦੀ ਤੱਥਾਂ ਦੀ ਵੀ ਜਾਂਚ ਕਰਨਗੇ। ਇਹ ਉੱਚ ਅਧਿਕਾਰੀ ਨੰਗੈਲੀ ਲਈ ਜ਼ਿੰਮੇਵਾਰੀ ਤੈਅ ਕਰਕੇ ਬਿਨਾਂ ਕਿਸੇ ਦੇਰੀ ਤੋਂ ਰਿਪੋਰਟ ਵੀ ਸੌਂਪਣਗੇ। ਐਤਵਾਰ ਨੂੰ ਮੀਡੀਆ ਦੇ ਵੱਲੋਂ ਪ੍ਰਮੁੱਖਤਾ ਦੇ ਨਾਲ ਯੂਰੀਆ ਘੁਟਾਲੇ ਦਾ ਮਾਮਲਾ ਬੇਪਰਦ ਕੀਤਾ ਗਿਆ ਸੀ। ਦੋ ਪ੍ਰਾਈਵੇਟ ਕੰਪਨੀਆਂ ਵੱਲੋਂ ਖੇਤੀਬਾੜੀ ਵਾਲੀ ਸਬਸਿਡੀ ਯੂਰੀਆ ਨੂੰ ਮਾਰਕਫੈੱਡ ਅਤੇ ਮਿਲਕਫੈੱਡ ਦੀਆਂ ਚਾਰ ਕੈਟਲ ਫੀਡ ਕੈਟੇਗਰੀਆਂ 'ਚ ਸਪਲਾਈ ਕੀਤਾ ਜਾ ਰਿਹਾ ਹੈ। ਖੇਤੀ ਮਹਿਕਮੇ ਵੱਲੋਂ ਸਪਲਾਈ ਖਾਦ ਦੇ ਨਮੂਨੇ ਭਰੇ ਗਏ ਜਿਸ ਵਿੱਚ ਇੱਕ ਕਪਲੇ ਦੀ ਪੁਸ਼ਟੀ ਹੋਈ। ਇਸ ਮਾਮਲੇ ਦੇ ਵਿੱਚ 7 ਅਧਿਕਾਰੀ ਚਾਰਜਸ਼ੀਟ ਕਰਨ ਤੋਂ ਇਲਾਵਾ ਇੱਕ ਅਧਿਕਾਰੀ ਦਾ ਤਬਾਦਲਾ ਵੀ ਕੀਤਾ ਗਿਆ। ਮੁੱਖ ਮੰਤਰੀ ਨੇ ਸਪਸ਼ਟ ਕਿਹਾ ਹੈ ਕਿ ਹਰ ਪੱਧਰ ਦੇ ਉੱਤੇ ਜਵਾਬਦੇਹੀ ਤੈਅ ਕੀਤੀ ਜਾਵੇਗੀ ਅਤੇ ਜਨਤਕ ਸਰੋਤਾਂ ਦੀ ਦੁਰਵਰਤੋਂ ਕਰਨ ਵਾਲੇ ਕਿਸੇ ਵੀ ਅਧਿਕਾਰੀ, ਕਰਮਚਾਰੀ ਜਾਂ ਸੰਸਥਾ ਨੂੰ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਦੇ ਸਾਰੇ ਸਿੱਖ MLA ਅਤੇ ਮੰਤਰੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣਗੇ ਅਤੇ ਆਪਣਾ ਲਿਖਤੀ ਸਪਸ਼ਟੀਕਰਨ ਵੀ ਦੇਣਗੇ। ਸਵੇਰੇ 11 ਵਜੇ ਤਕਰੀਬਨ ਇਹ ਪੇਸ਼ੀ ਹੋਏਗੀ ਔਰ ਉਸ ਉਪਰੰਤ ਲਿਖਤੀ ਸਪਸ਼ਟੀਕਰਨ ਦਿੱਤਾ ਜਾਵੇਗਾ। CM ਭਗਵੰਤ ਮਾਨ ਨੇ ਆਪ ਵਿਧਾਇਕਾਂ ਦੇ ਨਾਲ ਬੈਠਕ ਤੋਂ ਬਾਅਦ ਇਹ ਕਲੀਅਰ ਕੀਤਾ ਕਿ ਸਾਰੇ ਵਿਧਾਇਕ ਇੱਥੇ ਮੌਜੂਦ ਹੋਣਗੇ।
8: ਅਕਾਲ ਤਖਤ ਸਾਹਿਬ ਵੱਲੋਂ ਸਾਡੇ MLAs ਨੂੰ ਅਤੇ ਸਾਡੇ ਮੰਤਰੀਆਂ ਨੂੰ ਉੱਥੇ ਬੁਲਾਇਆ ਗਿਆ ਕੁਝ ਵਿਚਾਰ ਜਾਣ ਦੇ ਵਾਸਤੇ, ਆਪਣਾ ਪੱਖ ਰੱਖਣ ਵਾਸਤੇ। ਅਤੇ ਸਾਡੇ ਸਾਰੇ MLA ਅਤੇ ਜਿਹੜੇ ਮਿਨਿਸਟਰ ਨੇ ਉਹ ਉੱਥੇ ਜਾਣਗੇ। ਅਸੀਂ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਸਭ ਤੋਂ ਮਹਾਨ ਮੰਨਦੇ ਹਾਂ। ਮੈਨੂੰ ਵੀ ਜਦੋਂ ਬੁਲਾਇਆ ਗਿਆ ਸੀ ਤਾਂ ਮੈਂ ਰਾਸ਼ਟਰਪਤੀ ਜੀ ਦਾ ਪ੍ਰੋਗਰਾਮ ਛੱਡ ਕੇ ਮੈਂ ਅਕਾਲ ਤਖਤ ਸਾਹਿਬ 'ਤੇ ਨਤਮਸਤਕ ਹੋਇਆ ਸੀ। ਕੱਲ੍ਹ ਨੂੰ ਸਾਡੇ MLA ਸਾਰੇ ਨੇ ਉਹ ਲਿਖਤੀ ਰੂਪ ਦੇ ਵਿੱਚ ਆਪਣਾ ਪੱਖ ਜਿਹੜਾ ਉੱਥੇ ਰੱਖ ਕੇ ਆਉਣਗੇ।
7: ਉਹਨਾਂ ਇਹ ਵੀ ਕਿਹਾ ਕਿ ਮੈਂ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਉਣ ਬਾਰੇ ਨਹੀਂ ਸੋਚ ਸਕਦਾ। ਮੈਨੂੰ ਵੀ ਜਦੋਂ ਬੁਲਾਇਆ ਗਿਆ ਸੀ ਮੈਂ ਰਾਸ਼ਟਰਪਤੀ ਦਾ ਪ੍ਰੋਗਰਾਮ ਵਿੱਚ ਛੱਡ ਕੇ ਉੱਥੇ ਗਿਆ ਸੀ। ਮੇਰੇ ਲਈ ਅਕਾਲ ਤਖ਼ਤ ਸਰਵਉੱਚ ਹੈ। ਉੱਧਰ ਕਾਂਗਰਸ ਨੇ ਅੰਮ੍ਰਿਤਸਰ ਟਾਊਨ ਹਾਲ ਨੇੜੇ ਮੁੱਖ ਮੰਤਰੀ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ। ਭਗਵੰਤ ਮਾਨ ਦੀ ਅਕਾਲ ਤਖ਼ਤ ਦੇ ਅਧਿਕਾਰ ਨੂੰ ਚੁਣੌਤੀ ਦੇਣ ਅਤੇ ਇਸਦੇ ਹੁਕਮਾਂ ਦੀ ਪਾਲਣਾ ਨਾ ਕਰਨ ਲਈ ਸਖ਼ਤ ਨਿੰਦਾ ਕੀਤੀ ਹੈ। ਇਹ ਰੋਸ ਧਰਨਾ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਦਿੱਤਾ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਸਿੱਖ ਪੰਥ ਦੀ ਸਰਵਉੱਚ ਸੰਸਥਾ अकाल तख्त ने भगवंत मान नूं गुरु दोखी अते पंथ दोखी लाणिया है। उन्हां कहा कि हर नानक नाम लेवा दा फर्ज है कि वह अकाल तख्त दे हुक्मां दा सत्कार करे अते उन्हां दी पालना करे।
9: भगवंत मान जी नूं इको राय देना चाहवांगे, मान साहब जे तुसीं थोड़ा मोटा भी धर्म दे विच फेत रखदे हो, तुहानूं अकाल तख्त साहब दे जथेदार जी ने समन कीता, गुरुआं दे बेअदबी करन दे इस तों संगीन इल्जाम किसे पंजाबी ते ते विशेष तौर सिख ते लग नहीं सकदे। जे तुसीं गुनहगार होए ते सजा भुगतनी पैगी, ते जे तुसीं उहदे चों बख्शे गए जां उह टेप गलत निकली ते असीं किसे नूं सजा नहीं देना चाहुंदे। अकाल तख्त साहब दे सैक्रटेरिएट वल्लों इन्हां नूं कई वार टैलीफोन कीते गए, उहदी तहकीकात होई ते उह कैसेट जिहड़ी है जां जिहड़ी उह बकायदा तौर टेप सी ਉਹ ਬਿਲਕੁਲ ਸਹੀ ਪਾਈ ਗਈ, ਜਿਹਦੇ ਵਿੱਚ ਭਗਵੰਤ ਗੁਣੇਗਾਰ ਪਾਇਆ। ਅਸੀਂ ਵੀ ਸਾਰੇ ਦੇ ਸਾਰੇ ਇਸ ਮੁੱਦੇ ਤੇ ਬਹੁਤ ਜ਼ਿਆਦਾ ਪੀੜਿਤ ਹੈ।
7: ਕਾਂਗਰਸੀ ਆਗੂ ਨੇ ਕਿਹਾ ਕਿ ਜਦੋਂ ਅਕਾਲ ਤਖ਼ਤ ਸਾਹਿਬ ਆਪਣਾ ਫੈਸਲਾ ਸੁਣਾ ਚੁੱਕੇ ਨੇ ਤਾਂ ਹਰ ਸਿੱਖ ਦਾ ਨੈਤਿਕ ਅਤੇ ਧਾਰਮਿਕ ਫਰਜ਼ ਬਣਦਾ ਹੈ ਕਿ ਉਸ ਦਾ ਸਤਿਕਾਰ ਕਰੇ। ਉਹਨਾਂ ਕਿਹਾ ਕਿ ਜਦੋਂ ਭਗਵੰਤ ਮਾਨ ਅਕਾਲ ਤਖ਼ਤ ਦੀ ਸਰਵਉੱਚਤਾ ਨੂੰ ਸਵੀਕਾਰ ਕਰਕੇ ਆਪਣੇ ਕੀਤੇ ਲਈ ਸੱਚੇ ਦਿਲੋਂ ਪਛਤਾਪ ਨਹੀਂ ਕਰਦਾ, ਉਦੋਂ ਤੱਕ ਉਹਨਾਂ ਦਾ ਸਮਾਜਿਕ ਅਤੇ ਰਾਜਨੀਤਿਕ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਬੇਰੁਜ਼ਗਾਰਾਂ ਸਾਂਝਾ ਮੋਰਚਾ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਮੁਜ਼ਾਹਰਾ ਕੀਤਾ, ਪੰਜਾਬ ਸਰਕਾਰ ਦੇ ਰੁਜ਼ਗਾਰ ਸੰਬੰਧੀ ਦਾਅਵਿਆਂ ਨੂੰ ਹਕੀਕਤ ਤੋਂ ਕੋਹਾਂ ਦੂਰ ਕਰਾਰ ਦਿੱਤਾ। ਜਾਣਕਾਰੀ ਅਨੁਸਾਰ ਪੁਲਿਸ ਦੇ ਵੱਲੋਂ ਕੋਠੀ ਨੇੜੇ ਰੋਕ ਕਾਰਨ ਬੇਰੁਜ਼ਗਾਰਾਂ ਨੇ ਤਪਦੀ ਸੜਕ 'ਤੇ ਹੀ ਬੇਰੁਜ਼ਗਾਰ ਦੀ ਸੱਥ ਲਾਈ। ਅਮਨ ਅਰੋੜਾ ਲਈ ਕੁਰਸੀ ਰੱਖੀ ਅਤੇ ਰੁਜ਼ਗਾਰ ਦੇ ਮੁੱਦਿਆਂ 'ਤੇ ਆ ਕੇ ਗੱਲ ਕਰਨ ਦਾ ਸੱਦਾ ਦਿੱਤਾ। ਲੰਮੇ ਇਤਰਾਜ਼ ਦੇ ਬਾਵਜੂਦ ਮੰਤਰੀ ਨਾ ਪੁੱਜੇ ਤਾਂ ਰੋਸ ਵਿੱਚ ਪ੍ਰਦਰਸ਼ਨਕਾਰੀਆਂ ਨੇ ਅਮਨ ਅਰੋੜਾ ਭਗੌੜਾ ਹੈ ਦੇ ਨਾਅਰੇ ਲਾਉਂਦੇ ਹੋਏ ਸੱਥ ਸਮਾਪਤ ਕਰ ਦਿੱਤੀ। ਬੇਰੁਜ਼ਗਾਰ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਦੇ ਵੱਲੋਂ 68,000 ਨੌਕਰੀਆਂ ਅਤੇ ਸਿੱਖਿਆ ਵਿਭਾਗ ਦੇ ਵਿੱਚ 17,000 ਅਧਿਆਪਕ ਭਰਤੀ ਦੇ ਕੀਤੇ ਜਾ ਰਹੇ ਦਾਅਵੇ ਸਿਰਫ ਪ੍ਰਚਾਰ ਤੱਕ ਸੀਮਤ ਨੇ। ਉਹਨਾਂ ਕਿਹਾ ਕਿ ਲੈਕਚਰਾਰਾਂ ਦੀਆਂ 343 ਅਸਾਮੀਆਂ ਰੱਦ ਕਰਕੇ 4.25 ਸਾਲ ਬਾਅਦ 1,013 ਅਸਾਮੀਆਂ ਜਾਰੀ ਕੀਤੀਆਂ ਗਈਆਂ ਨੇ ਅਤੇ ਕਈ ਵਿਸ਼ਿਆਂ ਦੇ ਵਿੱਚ ਇੱਕ ਵੀ ਅਸਾਮੀ ਨਹੀਂ ਕੱਢੀ। ਮੋਰਚੇ ਨੇ ਦੋਸ਼ ਲਾਇਆ ਕਿ ਸਰਕਾਰ ਬੇਰੁਜ਼ਗਾਰਾਂ ਦੀਆਂ ਮੰਗਾਂ ਸੁਣਨ ਦੀ ਬਜਾਏ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੱਲ੍ਹ ਉੱਤਰਾਖੰਡ ਤੋਂ 4 ਨਿਹੰਗ ਸਿੰਘਾਂ ਦੀ ਵਾਪਸੀ ਹੋਈ ਹੈ ਔਰ ਗੁਰਦੁਆਰਾ ਸੋਹਾਣਾ ਸਾਹਿਬ ਸ਼ੁਕਰਾਨਾ ਸਮਾਗਮ ਰੱਖਿਆ ਗਿਆ ਜਿਸ ਦੌਰਾਨ ਇੱਕ ਝੜਪ ਹੁੰਦੀ ਹੈ। ਇਸ ਦੇ ਵਿੱਚ ਆਗੂ ਜਸਦੀਪ ਸਿੰਘ ਨੂੰ ਟਾਰਗੇਟ ਕੀਤਾ ਗਿਆ ਅਤੇ ਉਸ ਤੋਂ ਬਾਅਦ ਮਾਮਲਾ ਤਣਾਅਪੂਰਨ ਹੋ ਗਿਆ। ਫਿਲਹਾਲ ਇਸ ਮਾਮਲੇ ਤੋਂ ਬਾਅਦ ਅੱਜ ਨਿਹੰਗ ਜਸਦੀਪ ਦੀ ਇੱਕ ਇਤਰਾਜ਼ਯੋਗ ਫੋਟੋ ਸਾਹਮਣੇ ਆਈ ਹੈ। ਵਿੱਕੀ ਥੋਮਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇਸ ਵੀਡੀਓ ਨੂੰ ਨਸ਼ਰ ਕੀਤਾ ਹੈ ਔਰ ਉਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਜਾਰੀ ਕੀਤੀ ਹੈ। ਵੀਡੀਓ ਦੇ ਵਿੱਚ ਨਿਹੰਗ ਜਸਦੀਪ ਸਿੰਘ ਦੇ ਨਾਲ ਵਿੱਕੀ ਥੋਮਸ ਵੀਡੀਓ ਕਾਲ ਕਰਦੇ ਨਜ਼ਰ ਆਏ ਨੇ। ਜਸਦੀਪ ਨੇ ਇਸ ਵੀਡੀਓ ਦੇ ਬਾਰੇ ਪੁਸ਼ਟੀ ਕੀਤੀ ਹੈ ਔਰ ਦੱਸਿਆ ਜਾ ਰਿਹਾ ਕਿ ਇਹ ਦੋਨੇ ਨਿਹੰਗ ਸਿੰਘ ਇਸ ਫੋਟੋ ਦੇ ਵਿੱਚ ਇਤਰਾਜ਼ਯੋਗ ਹਾਲਤ ਦੇ ਵਿੱਚ ਨੇ। ਇਸ ਤੋਂ ਬਾਅਦ ਇੱਕ ਇਤਰਾਜ਼ਯੋਗ ਫੋਟੋ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਲੋਬਲ ਸਟਾਰ ਦਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਉਹ ਕਰਕੇ ਦਿਖਾ ਦਿੱਤਾ ਜਿਸ ਦੀ ਕਲਪਨਾ ਕਿਸੇ ਨੇ ਵੀ ਨਹੀਂ ਕੀਤੀ। ਦਲਜੀਤ ਨੇ ਕਿਸੇ ਹੋਰ ਦਾ ਨਹੀਂ ਬਲਕਿ ਆਪਣਾ ਹੀ ਬਣਾਇਆ ਸਭ ਤੋਂ ਵੱਡਾ ਰਿਕਾਰਡ ਤੋੜ ਕੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਆਪਣਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਦਰਜ ਕਰ ਲਿਆ ਹੈ। ਦਲਜੀਤ ਦੋਸਾਂਝ ਦਾ ਔਰਾ ਵਰਲਡ ਟੂਰ ਹੁਣ ਉੱਤਰੀ ਅਮਰੀਕਾ ਦੇ ਵਿੱਚ ਕਿਸੇ ਵੀ ਪੰਜਾਬੀ ਕਲਾਕਾਰ ਦੇ ਵੱਲੋਂ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਧ ਕਮਾਈ ਕਰਨ ਵਾਲਾ ਟੂਰ ਬਣ ਗਿਆ। ਸੈਨ ਫਰਾਂਸਿਸਕੋ ਦੇ ਚੇਂਜ ਸੈਂਟਰ ਦੇ ਵਿੱਚ ਖਤਮ ਹੋਏ ਇਸ ਟੂਰ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ। ਤੁਹਾਨੂੰ ਦੱਸ ਦਈਏ ਕਿ ਇਸ ਟੂਰ ਦੀਆਂ ਟਿਕਟਾਂ ਮਿੰਟਾਂ ਦੇ ਵਿੱਚ ਵਿਕ ਗਈਆਂ ਸਨ ਅਤੇ ਇਸਨੇ 2,25,000 ਤੋਂ ਵੱਧ ਪ੍ਰਸ਼ੰਸਕਾਂ ਨੂੰ ਆਪਣੇ ਵੱਲ ਖਿੱਚਿਆ। ਜੇ ਗੱਲ ਕਰੀਏ ਕਮਾਈ ਦੀ ਤਾਂ ਇਸ ਟੂਰ ਨੇ $32 million ਬੰਪਰ ਕਮਾਈ ਕੀਤੀ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਦਲਜੀਤ ਨੇ 2024 ਵਾਲੇ ਦਿਲ ਲੁਮੀਨਾਤੀ ਟੂਰ ਦੇ ਉੱਤੇ ਬਣਾਇਆ ਸੀ ਜਿਸ ਦੇ ਵਿੱਚ $27 million ਕਮਾਏ ਸਨ। ਹੁਣ ਔਰਾ ਟੂਰ ਨੇ 32 million ਦੀ ਕਮਾਈ ਕਰਕੇ ਇਸ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਸ ਟੂਰ ਦੌਰਾਨ ਦਲਜੀਤ ਨੇ ਅਮਰੀਕਾ ਅਤੇ ਕੈਨੇਡਾ ਦੇ 15 ਪ੍ਰਮੁੱਖ ਸ਼ਹਿਰਾਂ ਜਿਵੇਂ ਕਿ ਵੈਨਕੂਵਰ, ਟੋਰਾਂਟੋ, ਨਿਊਯਾਰਕ, ਐਡਮਿੰਟਨ, ਵਿਨੀਪੈਗ ਬੈਕ ਟੂ ਬੈਕ ਸੋਸ਼ਲ ਆਊਟ ਸ਼ੋਅ ਕੀਤੇ ਨੇ। ਇਸੀ ਅੱਜ ਦੀ ਪੰਜਾਬੀ ਡਾਇਰੀ, ਮੈਨੂੰ ਦਿਓ ਆ ਗਿਆ, ਸਤਿ ਸ੍ਰੀ ਅਕਾਲ।

0: ਸੋ ਦੋਸਤੋ ਇਸ ਦੇ ਨਾਲ ਹੀ ਵੇਲਾ ਹੋ ਰਿਹਾ ਇੱਕ ਛੋਟੇ ਜਿਹੇ ਬ੍ਰੇਕ ਦਾ, ਪਰ ਤੁਸੀਂ ਜਾਣਾ ਕਿਤੇ ਨਹੀਂ ਕਿਉਂਕਿ ਬ੍ਰੇਕ ਤੋਂ ਉਸ ਪਾਰ ਕੁਝ ਹੋਰ ਖਾਸ ਪੇਸ਼ਕਾਰੀਆਂ ਤੁਹਾਡੇ ਵਾਸਤੇ ਹਾਜ਼ਰ ਨੇ। ਖਾਸ ਤੌਰ 'ਤੇ ਗੱਲ ਕਰਾਂਗੇ ਵਿਕਟੋਰੀਆ ਦੇ ਸ਼ੈਪਟਨ ਖੇਤਰ ਦੇ ਵਿੱਚ ਚੱਲ ਰਹੇ ਪੰਜਾਬੀ ਸਕੂਲ ਦੀ, ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ।
1: Starting a new life in Australia isn't easy.
2: A lot of companies have rejected me.
3: Sometimes I feel like, oh, I'm gonna quit, I've give up.
1: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
4: You're listening to SBS Audio. We are currently in an ad break. Your program will resume shortly. You're listening to SBS Audio. We are currently in an ad break. Your program will resume shortly.
5: Want to enjoy the sights of South Asia whilst you listen to the sounds of SBS South Asian? We've got you. Watch SBS South Asian on SBS On Demand. It's your favorite radio channel in your language with great music from all over South Asia. But now, it's accompanied by stunning drone shots. Think mountain peaks, city streets, beaches and bazaars. It's radio with a view. SBS South Asian, stream it on SBS On Demand.
6: ਦੁਨੀਆ ਭਰ ਦੀਆਂ ਕਹਾਣੀਆਂ ਸੰਭਾਲੀਆਂ ਹੋਈਆਂ ਨੇ SBS ਵਰਲਡ ਮੂਵੀਜ਼ ਉੱਤੇ। 24 ਘੰਟੇ 7 ਦਿਨ ਮੁਫਤ ਦੇਖੋ ਚੈਨਲ 32 ਤੇ ਜਾਂ SBS ਔਨ ਡਿਮਾਂਡ ਤੇ। ਦਾ ਉਲੂਰੂ ਸਟੇਟਮੈਂਟ ਫਰੋਮ ਦਾ ਹਾਰਟ ਇੱਕ ਅਜਿਹਾ ਸੱਦਾ ਹੈ ਜੋ ਆਸਟ੍ਰੇਲੀਆ ਦੇ ਸੰਵਿਧਾਨ ਵਿੱਚ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਨੂੰ ਮਾਨਤਾ ਦੇਣ ਦਾ ਇੱਕ ਰਸਤਾ ਦਿਖਾਉਂਦਾ ਹੈ। ਆਪਣੀ ਭਾਸ਼ਾ ਵਿੱਚ ਜਾਣੋ sbs.com.au/ ਉਲੂਰੂ ਸਟੇਟਮੈਂਟ ਤੇ।
7: ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ। sbs.com.au/punjabi ਨੂੰ ਆਪਣਾ ਆਨਲਾਈਨ ਹੋਮ ਪੇਜ ਬਣਾਓ। ਤਾਜ਼ੀਆਂ ਖਬਰਾਂ, ਤੁਰੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ।
0: ਸੋ ਦੋਸਤੋ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਹੀ ਨਿੱਘਾ ਸਵਾਗਤ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ ਜਿਹੜਾ ਤੁਸੀਂ ਲਾਈਵ ਸੁਣ ਰਹੇ ਹੋ SBS ਸਾਊਥ ਏਸ਼ੀਅਨ ਦੇ ਉੱਤੇ। ਔਰ ਮੈਲਬਰਨ ਸਟੂਡੀਓ ਤੋਂ ਅੱਜ ਭਾਵ ਕੇ 29 ਜੂਨ ਦਾ ਇਹ ਪ੍ਰੋਗਰਾਮ ਜਿਹੜਾ ਪ੍ਰਸਾਰਿਤ ਕੀਤਾ ਜਾ ਰਿਹਾ ਹੈ, ਔਰ ਮੈਂ ਤੁਹਾਡਾ ਮੇਜ਼ਬਾਨ ਹਾਂ ਜੀ ਪਤਰਸ ਮਸੀਹ। ਅਤੇ ਪ੍ਰੋਗਰਾਮ ਦੇ ਵਿੱਚ ਵੇਲਾ ਹੁਣ ਸਾਡੇ ਅੱਜ ਦੇ ਮਹਿਮਾਨ ਦਾ, ਅਤੇ ਤੁਹਾਨੂੰ ਮਿਲਾਉਂਦੇ ਹਾਂ ਸ਼ੈਪਟਨ ਵਾਸੀ ਜਗਵਿੰਦਰ ਸਿੰਘ ਹੋਰਾਂ ਦੇ ਨਾਲ, ਜਿਹੜੇ ਕਿ ਸ਼ੈਪਟਨ ਦੇ ਵਿਕਟੋਰੀਅਨ ਸਕੂਲ ਆਫ ਲੈਂਗੁਏਜ ਯਾਨੀ ਕਿ VSL ਦੇ ਵਿੱਚ ਪੰਜਾਬੀ ਭਾਸ਼ਾ ਪ੍ਰੋਗਰਾਮ ਦੇ ਪ੍ਰਬੰਧਕ ਨੇ। ਪੰਜਾਬੀ ਭਾਸ਼ਾ ਦੇ ਪ੍ਰਸਾਰ ਪ੍ਰਸਾਰ ਨੂੰ ਲੈ ਕੇ ਉਹਨਾਂ ਦੇ ਵੱਲੋਂ ਕੀ ਕੁਝ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ SBS ਪੰਜਾਬੀ ਦੇ ਨਾਲ, ਉਹਨਾਂ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਸਾਡੇ ਸਾਥੀ ਪੁਨੀਤ ਢਿੰਗਰਾ ਨੇ, ਆਓ ਸੁਣਦੇ ਹਾਂ।
8: SBS ਪੰਜਾਬੀ ਦੇ ਤੁਹਾਡਾ ਸਵਾਗਤ ਹੈ, ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ। ਸੋ ਅੱਜ ਵਿਕਟੋਰੀਆ ਦੇ ਖੇਤਰੀ ਇਲਾਕੇ ਯਾਨੀ ਕਿ ਕੰਟਰੀ ਸਾਈਡ ਸ਼ੈਪਟਨ ਪਹੁੰਚੇ ਹੋਏ ਹਾਂ, ਅਤੇ 2021 ਦੇ ਸੈਂਸਸ ਦੇ ਮੁਤਾਬਕ ਸ਼ੈਪਟਨ ਇਲਾਕੇ ਦੇ ਵਿੱਚ 1549 ਲੋਕ ਜੋ ਨੇ ਪੰਜਾਬੀ ਬੋਲਦੇ ਸਨ। ਹੁਣ ਤਾਂ ਡੈਫੀਨੇਟਲੀ ਇਹ ਗਿਣਤੀ ਹੋਰ ਵੱਧ ਚੁੱਕੀ ਹੋਵੇਗੀ। ਅਤੇ ਇਸ ਸ਼ੈਪਟਨ ਇਲਾਕੇ ਦੇ ਵਿੱਚ VSL ਯਾਨੀ ਕਿ ਵਿਕਟੋਰੀਅਨ ਸਕੂਲ ਆਫ ਲੈਂਗੁਏਜਸ ਦੇ ਵਿੱਚ ਬਹੁਤ ਸਾਰੇ ਬੱਚੇ ਪੰਜਾਬੀ ਸਿੱਖਣ ਆਉਂਦੇ ਨੇ, ਅਤੇ ਉਹਨਾਂ ਨੂੰ ਪੰਜਾਬੀ ਸਿਖਾਉਣ ਵਾਲੇ ਅਤੇ ਇਸ ਪੰਜਾਬੀ ਸਕੂਲ ਦੀ ਦੇਖ ਰੇਖ ਕਰਨ ਵਾਲੇ ਜਗਵਿੰਦਰ ਜੀ ਸਾਡੇ ਨਾਲ ਨੇ ਇਸ ਵਕਤ। ਜਗਵਿੰਦਰ ਜੀ ਸਵਾਗਤ ਹੈ ਤੁਹਾਡਾ SBS ਪੰਜਾਬੀ ਤੇ, ਕੀ ਹਾਲ ਚਾਲ ਨੇ?
9: ਵਧੀਆ ਜੀ, ਸਤਿ ਸ਼੍ਰੀ ਅਕਾਲ ਪੁਨੀਤ ਜੀ, ਵੈਲਕਮ ਟੂ ਸ਼ੈਪਟਨ
8: ਜੀ। ਸੋ ਜਗਵਿੰਦਰ ਜੀ, ਕੀ ਲੱਗਦਾ ਕਿ ਰੀਜਨਲ ਏਰੀਏ ਦੇ ਜੋ ਬੱਚੇ ਨੇ, ਸਾਡੇ ਪੰਜਾਬੀ ਬੱਚੇ ਨੇ, ਉਹ ਪੰਜਾਬੀ ਵੱਲ ਜਾ ਰਹੇ ਨੇ ਜਾਂ ਉਹਨਾਂ ਦੇ ਪੇਰੈਂਟਸ ਲੈ ਕੇ ਆ ਰਹੇ ਨੇ?
9: ਹਾਂਜੀ, ਸ਼ੈਪਟਨ 'ਚ ਕਾਫੀ ਪ੍ਰਭਾਵ ਹੋ ਰਿਹਾ ਪੰਜਾਬੀ ਬੋਲੀ ਦਾ। ਕਾਫੀ ਮਾਪਿਓ ਆਪਣਾ ਜ਼ੋਰ ਲਾ ਰਹੇ ਆ ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ, ਅਤੇ ਬੱਚਿਆਂ 'ਚ ਵੀ ਰੁਝਾਨ ਵੱਧ ਰਿਹਾ ਹੈ। ਉਹ ਸਕੂਲ ਆਉਂਦੇ ਆ ਅਤੇ ਜਦੋਂ ਆਪਣੇ ਨਾਲ ਦੇ ਬੱਚਿਆਂ ਨੂੰ ਦੇਖਦੇ ਆ ਪੰਜਾਬੀ ਸਿੱਖਦੇ, ਤਾਂ ਉਹਨਾਂ ਨੂੰ ਵੀ ਇਨਕਰੇਜਮੈਂਟ ਹੁੰਦੀ ਹੈ ਕਿ ਅਸੀਂ ਵੀ ਆਈਏ ਅਤੇ ਆਪਣੀ ਮਾਂ ਬੋਲੀ ਪੰਜਾਬੀ ਸਿੱਖੀਏ।
8: ਸੋ ਤੁਹਾਨੂੰ ਕਿੰਨੇ ਸਾਲ ਹੋ ਗਏ ਨੇ ਸ਼ੈਪਟਨ ਆਇਆ ਹੋਇਆ ਨੂੰ?
9: ਮੈਨੂੰ ਸ਼ੈਪਟਨ 'ਚ ਤਕਰੀਬਨ 12 ਸਾਲ ਹੋ ਗਏ ਹੀ ਰਹਿੰਦੇ ਨੂੰ।
8: ਸੋ ਤੁਹਾਡਾ ਕਿਵੇਂ ਜੁੜਾਵ ਹੋਇਆ ਕਿ ਇੱਧਰਲੇ ਪਾਸੇ ਕਿ ਹਾਂ ਬੱਚਿਆਂ ਨੂੰ ਪੰਜਾਬੀ ਵੱਲ ਹੋਰ ਜ਼ਿਆਦਾ ਲਾਈਏ?
9: ਜਦੋਂ ਮੈਂ ਸ਼ੈਪਟਨ 'ਚ ਆਇਆ ਸੀ ਅਤੇ ਮੇਰੀ ਜਿਹੜੀ ਵੱਡੀ ਭੈਣ ਹੈ ਜੀ ਉਹ ਪੜ੍ਹਾ ਰਹੀ ਹੈ ਜੀ ਉਰੇ, ਉਹ ਐਜ਼ ਅ ਟੀਚਰ ਕੰਮ ਕਰਦੀ ਹੈ VSL ਨਾਲ। ਉਦੋਂ ਆਪਣੇ ਬੱਚਿਆਂ ਦੀ ਕਾਫੀ ਘੱਟ ਹੁੰਦੀ ਸੀਗੀ ਇਹਦੇ ਵਿੱਚ ਇਨਰੋਲਮੈਂਟਸ
0: ਜੀ,
9: ਅਤੇ ਇੱਕ ਟਾਈਮ ਤਾਂ ਕੋਵਿਡ ਤੋਂ ਪਹਿਲਾਂ ਇੱਦਾਂ ਦਾ ਵੀ ਸੀ, ਗਵਰਨਮੈਂਟ ਨੇ ਕਹਿਤਾ ਸੀ ਜੇ ਇਨਰੋਲਮੈਂਟਸ ਨਾ ਵਧੀਆ ਪੰਜਾਬੀ ਕਲਾਸ ਵਿੱਚ ਤਾਂ ਅਸੀਂ ਇਹ ਕਲਾਸ ਬੰਦ ਕਰ ਦੇਣੀ ਹੈ। ਉਦੋਂ ਮੈਂ ਆਪਣੀ ਭੈਣ ਨਾਲ ਲੱਗ ਕੇ ਅਤੇ ਮਾਂ ਪਿਓ ਨੂੰ ਅਪਰੋਚ ਕੀਤੀ ਅਤੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਇਹਦੇ ਕੀ ਫਾਇਦੇ ਨੇ ਪੰਜਾਬੀ ਸਿੱਖਣ ਦੇ, ਕਿਵੇਂ ਉਹ ਅੱਗੇ ਉਹਨੂੰ ਆਪਣੀ ਪੜ੍ਹਾਈ ਦੇ ਵਿੱਚ ਵੀ ਯੂਜ਼ ਕਰ ਸਕਦੇ ਹਾਂ। ਅਤੇ ਇਸ ਤਰ੍ਹਾਂ ਮੈਂ VSL ਨਾਲ ਜੁੜਨਾ ਹੋਇਆ। ਉਦੋਂ ਸਿਰਫ ਮੈਂ ਐਜ਼ ਅ ਵਲੰਟੀਅਰ ਕੰਮ ਕਰਦਾ ਸੀ, ਕਦੇ ਕਦੇ ਭੈਣ ਦੀ ਸਕੂਲ ਜਾ ਕੇ ਮਦਦ ਕਰਦਾ ਸੀ। ਆਫੀਸ਼ੀਅਲੀ ਮੈਂ ਜੁੜਿਆ ਜੀ ਇਹਦੇ ਨਾਲ 3 ਸਾਲ ਪਹਿਲਾਂ ਜਦੋਂ ਮੈਂ ਐਜ਼ ਅ ਐਡਮਿਨ ਕੰਮ ਕਰਨਾ ਸ਼ੁਰੂ ਕੀਤਾ ਜੀ, ਉਦੋਂ ਤੋਂ ਬਸ ਜਰਨੀ ਸ਼ੁਰੂ ਹੋਈ ਹੋਈ ਹੈ ਜੀ।
8: ਜੀ, ਸੋ ਜਿਵੇਂ ਤੁਸੀਂ ਕਿਹਾ ਕਿ ਕੋਵਿਡ ਦੇ ਦੌਰਾਨ ਇੱਕ ਟਾਈਮ ਆ ਗਿਆ ਸੀ ਕਿ ਇਨਰੋਲਮੈਂਟ ਨਹੀਂ ਹੋ ਰਹੀ ਸੀ ਅਤੇ ਗਵਰਨਮੈਂਟ ਨੇ ਕਿਹਾ ਕਿ ਹੁਣ ਪੰਜਾਬੀ ਕਲਾਸਾਂ ਬੰਦ ਕਰ ਦਿਓ, ਅਗਰ ਹੁਣ ਕੰਪੇਅਰ ਕਰੀਏ ਹੁਣ ਕਿੰਨੇ ਬੱਚੇ ਆਉਂਦੇ ਨੇ ਤੁਹਾਡੇ ਕੋਲ ਅਤੇ ਕਿੰਨੇ ਕੁ ਬੈਚਸ ਚੱਲਦੇ ਨੇ ਅਤੇ ਕੀ ਸਟਰਕਚਰ ਕੀ ਹੈ?
9: ਇਹ ਸਾਰੀ ਟੀਮ ਦੀ ਮਿਹਨਤ ਰੰਗ ਲਿਆਈ ਜੀ, ਅਤੇ ਅੱਜ VSL ਦੀ ਜਿਹੜੀ ਪੰਜਾਬੀ ਦਾ ਕਲਾਸਿਸ ਚੱਲ ਰਹੀਆਂ ਉਹਦੇ ਵਿੱਚ ਨੀਅਰਲੀ 100 ਬੱਚੇ ਇਨਰੋਲਡ ਨੇ ਜੀ। ਸਾਡੇ ਕੋਲ ਪ੍ਰੈਪ ਤੋਂ ਲੈ ਕੇ 10ਵੀਂ ਤੱਕ ਦੇ ਬੱਚੇ ਇਨਰੋਲਡ ਨੇ ਜੀ, ਅਤੇ ਇਸ ਸਮੇਂ ਅਸੀਂ 4 ਭਾਗਾਂ ਵਿੱਚ ਵੰਡਿਆ ਹੋਇਆ ਬੱਚਿਆਂ ਨੂੰ, ਪ੍ਰੈਪ ਪਹਿਲੀ ਅਤੇ ਦੂਜੀ, ਫਿਰ ਉਸ ਤੋਂ ਬਾਅਦ ਆ ਜਾਂਦੀ 3ਜੀ, 4ਥੀ, 5ਵੀਂ, 6ਵੀਂ, 7ਵੀਂ, 8ਵੀਂ ਅਤੇ 9ਵੀਂ, 10ਵੀਂ ਵਾਲੇ ਬੱਚੇ ਜੀ। ਇੱਦਾਂ ਕਰਕੇ ਅਸੀਂ ਉਹਨਾਂ ਨੂੰ 4 ਗਰੁੱਪ 'ਚ ਡਿਵਾਈਡ ਕੀਤਾ ਹੋਇਆ ਜੀ, ਤਾਂ ਕਿ ਬੱਚਿਆਂ ਨੂੰ ਬੱਚਿਆਂ ਦੇ ਉੱਪਰ ਪੂਰਾ ਫੋਕਸ ਹੋ ਸਕੇ। ਜਿਵੇਂ ਜਿਹੜੇ ਟੀਚਰਸ ਆ, ਫਿਰ ਜਿੰਨੀ ਕੁ ਉਹਨਾਂ ਨੂੰ ਲੋੜ ਹੁੰਦੀ ਆ ਬੱਚੇ ਨੂੰ, ਜਿਹੜੇ ਬੱਚੇ ਨੂੰ ਜ਼ਿਆਦਾ ਲੋੜ ਆ, ਜਿੱਦਾਂ ਦੀ ਲੋੜ ਆ ਉਹਦੇ ਉੱਤੇ ਉੱਦਾਂ ਦਾ ਮਿਹਨਤ ਕੀਤੀ ਜਾਂਦੀ ਹੈ, ਅਤੇ ਇੱਦਾਂ ਇਹ ਚੱਲ ਰਿਹਾ ਜੀ। ਅਤੇ ਆਉਣ ਵਾਲੇ ਸਾਲ ਵਿੱਚ ਸਾਨੂੰ ਆਸ ਹੈ ਜੀ, ਜੇ ਇਨਰੋਲਮੈਂਟਸ ਵਧੀਆ ਅਤੇ ਸਾਡੀ 5ਵੀਂ ਕਲਾਸ ਵੀ ਉਰੇ ਸ਼ੁਰੂ ਹੋ ਜਾਵੇਗੀ, ਜੋ ਕਿ ਅਸੀਂ ਲੁੱਕ ਫੋਰਵਰਡ ਕਰ ਰਹੇ ਹਾਂ। ਅਸੀਂ ਸਪਟੈਂਬਰ ਤੋਂ ਇਨਰੋਲਮੈਂਟਸ ਲਈ ਲੋਕਾਂ ਕੋਲ ਐਕਸਪ੍ਰੈਸ਼ਨ ਆਫ ਇੰਟਰਸਟ ਲੈਣੇ ਸ਼ੁਰੂ ਕਰ ਦੇਣੇ ਆ, ਅਤੇ ਅਸੀਂ ਘਰ ਘਰ ਜਾ ਕੇ ਮਾਪਿਆਂ ਨੂੰ, ਕਿਉਂਕਿ ਕਈ ਮਾਪਿਆਂ ਨੂੰ ਪਤਾ ਵੀ ਨਹੀਂ ਹੈ ਵੀ ਕਿ ਇਹ ਫੈਸਿਲਿਟੀ ਸਾਡੇ ਲਈ ਅਵੇਲੇਬਲ ਹੈ। ਬਹੁਤ ਹੀ ਮਾਮੂਲੀ ਫੀਸ ਹੈ, ਅਤੇ $90 ਦੀ ਫੀਸ ਹੈ ਸਾਲ ਦੀ, ਅਤੇ ਉਸ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਇੱਕ ਵਧੀਆ ਤਰੀਕੇ ਨਾਲ ਪੰਜਾਬੀ ਸਿਖਾ ਸਕਦੇ ਹੋ। ਬੋਲਣੀ, ਪੜ੍ਹਨੀ, ਲਿਖਣੀ ਸਾਰਾ ਕੁਛ ਉੱਥੇ ਸਿਖਾਇਆ ਜਾਂਦਾ। ਇਹ ਸਾਡੀ ਹੁਣ ਕੋਸ਼ਿਸ਼ ਹੈ ਕਿ ਅਗਲੇ ਸਾਲ ਅਸੀਂ ਇੱਕ ਕਲਾਸ ਹੋਰ ਸ਼ੁਰੂ ਕਰੀਏ।
8: ਸੋ ਜਿਵੇਂ ਤੁਸੀਂ ਕਿਹਾ ਕਿ ਅਜੇ ਬਹੁਤ ਸਾਰੇ ਪੇਰੈਂਟਸ ਨੂੰ ਪਤਾ ਵੀ ਨਹੀਂ ਸੀ ਕਿ ਹਾਂ ਇਹ ਚੀਜ਼ ਸਰਕਾਰ ਵੱਲੋਂ ਵੀ ਚਲਾਈ ਜਾਂਦੀ ਹੈ, ਤੁਸੀਂ ਵੀ ਐਫਰਟ ਲਾ ਰਹੇ ਹੋ, ਸੋ ਇੱਦਾਂ ਦੇ ਖੇਤਰੀ ਇਲਾਕਿਆਂ ਦੇ ਵਿੱਚ ਪੰਜਾਬੀ ਨੂੰ ਬੱਚਿਆਂ ਤੱਕ ਪਹੁੰਚਾਉਣ ਲਈ ਹੋਰ ਕੀ ਕੁਝ ਕੀਤਾ ਜਾ ਸਕਦਾ ਹੈ?
9: ਕੀਤਾ ਤਾਂ ਬਹੁਤ ਕੁਝ ਜਾ ਸਕਦਾ ਜੀ, ਹੈ ਨਾ ਜੀ। ਬੱਚਿਆਂ ਨਾਲ ਘਰੇ ਪੰਜਾਬੀ ਬੋਲਣੀ ਉਹ ਸਭ ਤੋਂ ਜ਼ਰੂਰੀ ਚੀਜ਼ ਹੈ, ਜਿੱਥੋਂ ਬੇਸ ਸ਼ੁਰੂ ਹੁੰਦਾ ਜੀ। ਬਾਕੀ ਹਮੇਸ਼ਾ ਇਹ ਜਿਹੜੇ ਕੰਮ ਹੈ ਜੀ, ਇਹ ਸਰਕਾਰ ਦੀ ਮਦਦ ਤੋਂ ਬਿਨਾਂ ਨਹੀਂ ਹੋ ਸਕਦੇ, ਕਿਉਂਕਿ ਪੂਰੀ ਫੈਸਿਲਿਟੀ ਪ੍ਰੋਵਾਈਡ ਕਰਨੀ ਜੀ, ਇਹਦੇ ਵਿੱਚ ਅਸੀਂ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਹੈ, ਅਤੇ ਅਸੀਂ ਵਿਕਟੋਰੀਅਨ ਗਵਰਨਮੈਂਟ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐਡਾ ਵਧੀਆ ਅਦਾਰਾ ਚਲਾਇਆ ਹੋਇਆ ਜੀ, ਅਤੇ ਸਾਡੇ ਬੱਚਿਆਂ ਨੂੰ ਉੱਥੇ ਪੰਜਾਬੀ ਸਿੱਖਣ ਦਾ ਮੌਕਾ ਮਿਲ ਰਿਹਾ ਜੀ।
8: ਸੋ ਅਗਰ ਅੱਜ ਦੇ ਦੌਰ ਦੀ ਗੱਲਬਾਤ ਕਰੀਏ, ਡਿਜੀਟਲ ਮੀਡੀਆ ਦਾ ਯੁੱਗ ਹੈ, ਸੋਸ਼ਲ ਮੀਡੀਆ ਹੈ, AI ਹੈ, ਇਹ ਸਾਰੀਆਂ ਚੀਜ਼ਾਂ ਕੀ ਪੰਜਾਬੀ ਨੂੰ ਹੋਰ ਵਧਾ ਸਕਦੀਆਂ ਨੇ ਇੱਥੇ, ਜਾਂ ਫਿਰ ਰੁਕਾਵਟ ਪੈਦਾ ਹੁੰਦੀ ਹੈ ਇਹਨਾਂ ਨਾਲ?
9: ਬਿਲਕੁਲ ਜੀ, ਡਿਜੀਟਲ ਯੁੱਗ ਹੈ ਜੀ, ਅਤੇ ਕਾਫੀ ਪਲੇਟਫਾਰਮਸ 'ਤੇ ਇਹਦੇ ਕੰਮ ਵੀ ਹੋ ਰਿਹਾ ਜੀ, ਅਤੇ ਮੈਂ ਇਹ ਸੋਚਦਾ ਕਿ ਇਹ ਪੰਜਾਬੀ ਸਿੱਖਣ ਵਿੱਚ ਜ਼ਰੂਰ ਮਦਦ ਕਰ ਸਕਦੇ ਹਾਂ, ਅਤੇ ਸਾਨੂੰ ਵਧੀਆ ਵਧੀਆ ਪਲੇਟਫਾਰਮ ਇੱਦਾਂ ਦੇ ਅੱਗੇ ਲੈ ਕੇ ਆਉਣੇ ਚਾਹੀਦੇ ਆ, ਡਿਜੀਟਲ ਪਲੇਟਫਾਰਮਸ ਜਿਹੜੇ ਬੱਚਿਆਂ ਨੂੰ ਪੰਜਾਬੀ ਸਿੱਖਣ ਵਿੱਚ ਮਦਦ ਕਰਨ। ਕਿਉਂਕਿ ਦੇਖੋ ਜੀ, ਅੱਜ ਸਾਰਾ ਕੁਛ ਡਿਜੀਟਲ ਹੋ ਰਿਹਾ, ਬੱਚਿਆਂ ਦੀ ਸਕੂਲਾਂ ਦੀ ਪੜ੍ਹਾਈ ਡਿਜੀਟਲ ਹੋ ਰਹੀ ਆ, ਉਹਨਾਂ ਨੂੰ ਸੌਖਾ ਲੱਗਦਾ, ਕਈ ਵਾਰੀ ਅਸੀਂ ਉਹ ਚੀਜ਼ ਨਹੀਂ ਸਿਖਾ ਪਾਉਂਦੇ ਜਿਹੜੀ ਬੱਚੇ ਅੱਜ ਕੱਲ੍ਹ ਯੂਟਿਊਬ ਤੋਂ ਦੇਖ ਕੇ ਛੇਤੀ ਸਿੱਖ ਜਾਂਦੇ ਆ, ਅਤੇ ਸ਼ਾਇਦ ਕੁਛ ਇੱਦਾਂ ਦਾ ਰੁਝਾਨ ਇਹ ਬਣ ਚੁੱਕਿਆ। ਪਰ ਹਾਂ, ਇੱਦਾਂ ਦੇ ਪਲੇਟਫਾਰਮ ਜ਼ਰੂਰ ਹੋਣੇ, ਵਧੀਆ ਪਲੇਟਫਾਰਮ ਹੋਣੇ ਚਾਹੀਦੇ ਆ, ਅਤੇ ਜਿਨ੍ਹਾਂ ਤੋਂ ਬੱਚੇ ਸਿੱਖ ਸਕਣ, ਅਤੇ ਨਾਲ ਨਾਲ ਉਹ ਇੱਦਾਂ ਦੇ ਸਕੂਲਾਂ 'ਚ ਜਾ ਕੇ ਵੀ ਸਿੱਖਦੇ ਰਹਿਣ।
8: ਸੋ ਕਿਉਂਕਿ ਵਿਕਟੋਰੀਅਨ ਇਲੈਕਸ਼ਨਸ ਵੀ ਨੇੜੇ ਹੀ ਨੇ, ਸੋ ਵਿਕਟੋਰੀਅਨ ਸਰਕਾਰ ਦੇ ਕੋਲੋਂ ਜਾਂ ਜਿਹੜੀ ਨਵੀਂ ਸਰਕਾਰ ਬਣੇਗੀ, ਕੀ ਉਮੀਦਾਂ ਨੇ ਮਲਟੀਕਲਚਰਲ ਐਜੂਕੇਸ਼ਨ ਦੀ ਅਗਰ ਗੱਲਬਾਤ ਕਰੀਏ ਤਾਂ?
9: ਜਿਹੜੀ ਵੀ ਨਵੀਂ ਸਰਕਾਰ ਆਉਂਦੀ ਹੈ ਜਾਂ ਜੋ ਚੱਲ ਰਹੀ ਹੈ ਜੀ, ਵਿਕਟੋਰੀਆ ਇੱਕ ਮਲਟੀਕਲਚਰਲ ਸਟੇਟ ਹੈ ਜੀ, ਕੰਟਰੀ ਉਹ ਜਿਹੜੀ ਹੈ ਜੀ ਉਹ ਮਲਟੀਕਲਚਰ ਦੇ ਉੱਤੇ ਬਣੀ ਹੋਈ ਆ, ਅਤੇ ਅਸੀਂ ਆਸ ਕਰਦੇ ਹਾਂ ਵੀ ਜਿਹੜੀ ਵੀ ਸਰਕਾਰ ਆਵੇ ਉਹ ਇੱਦਾਂ ਦੇ ਉਪਰਾਲਿਆਂ ਨੂੰ ਇੱਦਾਂ ਹੀ ਸਹਿਯੋਗ ਦਿੰਦੀ ਰਹੇ, ਵੱਧ ਤੋਂ ਵੱਧ ਫੰਡਿੰਗ ਦੇਵੇ, ਤਾਂ ਜੋ ਇਹ ਜਿਹੜੀ ਸਟੇਟ ਆ ਹੋਰ ਸਦਭਾਵਨਾ ਵਾਲੀ ਸਟੇਟ ਬਣ ਸਕੇ, ਅਤੇ ਇੱਥੇ ਬੱਚੇ ਆਪਣੀ ਮਾਂ ਬੋਲੀ ਸਿੱਖ ਕੇ ਜਿੱਥੋਂ ਵੀ ਉਹਨਾਂ ਦੀ ਬੈਕਗਰਾਊਂਡ ਹੈ ਉਹਦੇ ਨਾਲ ਨਾ ਟੁੱਟਣ, ਅਤੇ ਉੱਥੇ ਜਾ ਕੇ ਉਹਨਾਂ ਵਾਂਗ ਹੀ ਮਹਿਸੂਸ ਕਰਨ।
8: ਪਰ ਇਸ ਤੋਂ ਪਹਿਲਾਂ ਜਿਵੇਂ ਤੁਸੀਂ ਗੱਲਬਾਤ ਕੀਤੀ ਸੀ ਕਿ ਬਹੁਤ ਸਾਰੇ ਬੱਚੇ ਹੁੰਦੇ ਉਹਨਾਂ 'ਤੇ ਜ਼ਿਆਦਾ ਜ਼ੋਰ ਦੇਣਾ ਪੈਂਦਾ, ਫਿਰ ਉਸ ਹਿਸਾਬ ਦੇ ਨਾਲ ਵੀ ਕਲਾਸਾਂ ਅਰੇਂਜ ਕੀਤੀਆਂ ਜਾਂਦੀਆਂ ਨੇ, ਕੋਈ ਅਜਿਹਾ ਪਲ ਯਾਦ ਹੈ ਜਾਂ ਫਿਰ ਕੋਈ ਅਜਿਹਾ ਬੱਚਾ ਜੋ ਤੁਸੀਂ ਕਾਫੀ ਟਾਈਮ ਲੱਗ ਗਿਆ ਕਿ ਹਾਂ ਪੰਜਾਬੀ ਸਿੱਖ ਨਹੀਂ ਰਿਹਾ ਸੀ ਲੇਕਿਨ ਫਿਰ ਉਹਨੇ ਪੰਜਾਬੀ ਬੋਲੀ ਹੋਵੇ, ਲਿਖੀ ਹੋਵੇ, ਪੜ੍ਹੀ ਹੋਵੇ, ਮਾਣ ਮਹਿਸੂਸ ਹੋਇਆ ਹੋਵੇ, ਇੱਦਾਂ ਦੇ ਪਲ ਆਉਂਦੇ ਰਹਿੰਦੇ ਨੇ?
9: ਇੱਦਾਂ ਦੇ ਪਲ ਬਹੁਤ ਆਉਂਦੇ ਰਹਿੰਦੇ ਆ ਜੀ, ਕਈ ਵਾਰੀ ਬੱਚੇ ਆਉਂਦੇ ਜੀ, ਹੁਣੀ ਰੀਸੈਂਟਲੀ ਆਇਆ ਜੀ ਇੱਕ ਬੱਚਾ ਸਾਡੇ ਕੋਲ, ਉਹ ਪੰਜਾਬੀ ਬੋਲਦਾ ਜੀ ਪਰ ਉਹ ਹੈ ਹਾਈ ਸਕੂਲ ਦਾ ਬੱਚਾ ਜੀ, ਉਹਨੂੰ ਲਿਖਣੀ ਅਤੇ ਪੜ੍ਹਨੀ ਨਹੀਂ ਆਉਂਦੀ, ਪਰ ਕਿਉਂਕਿ ਉਹ ਐਜ਼ ਅ ਇੱਕ ਗਰੋਨ ਅਪ ਕਿੱਡ ਆ ਜੀ, ਉਹਦੇ 'ਤੇ ਜਦੋਂ ਅਸੀਂ ਵਰਕਆਊਟ ਕੀਤਾ ਅਤੇ ਉਹਨੇ ਬਹੁਤ ਛੇਤੀ ਇਹ ਪਿੱਕ ਕੀਤਾ ਜੀ, ਅਤੇ ਅੱਜ ਉਹ ਬਹੁਤ ਜ਼ਿਆਦਾ ਵਧੀਆ ਪੜ੍ਹ ਸਕਦਾ ਅਤੇ ਲਿਖ ਸਕਦਾ, ਅਤੇ ਇੱਦਾਂ ਦੇ ਮੂਵਮੈਂਟਸ ਆਉਂਦੇ ਰਹਿੰਦੇ ਆ ਅਤੇ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ, ਜਦੋਂ ਉਹਨਾਂ ਦੇ ਮਾਂ ਪਿਓ ਵੀ ਆ ਕੇ ਸਾਨੂੰ ਥੈਂਕ ਯੂ ਕਰਦੇ ਵੀ ਇਹ ਚੀਜ਼ ਅਸੀਂ ਇਹਨਾਂ 'ਚ ਇਹ ਚੇਂਜ ਦੇਖਿਆ ਹੈ, ਅਤੇ ਬੜੀ ਖੁਸ਼ੀ ਹੁੰਦੀ ਹੈ ਜੀ ਜੇ ਅਸੀਂ ਆਪਣੀ ਮਾਂ ਬੋਲੀ ਲਈ ਕੰਮ ਕਰ ਰਹੇ ਹਾਂ ਅਤੇ ਉਹਦਾ ਫਾਇਦਾ ਲੋਕਾਂ ਨੂੰ ਹੋ ਰਿਹਾ, ਇਹ ਇੱਕ ਵਧੀਆ ਮੂਵਮੈਂਟ ਹੁੰਦੀ ਹੈ ਜੀ, ਉਹਨੂੰ ਐਕਸਪਲੇਨ ਕਰਨਾ ਸ਼ਾਇਦ ਔਖਾ ਪਰ ਹਾਂਜੀ ਬਹੁਤ ਖੁਸ਼ੀ ਦਿੰਦਾ ਜੀ।
8: ਸੋ ਆਖਰੀ ਸਵਾਲ ਹੈ, ਅਗਲੇ 10-15 ਸਾਲਾਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਇੱਦਾਂ ਖੇਤਰੀ ਇਲਾਕਿਆਂ ਦੇ ਵਿੱਚ ਕਿੱਥੇ ਕੁ ਦੇਖਦੇ ਹੋ ਜੋ ਸਾਡੀ ਅਗਲੀ ਜਨਰੇਸ਼ਨ ਆਵੇਗੀ ਉਹਨਾਂ ਵਾਸਤੇ?
9: ਬਹੁਤ ਗਰੋ ਕਰ ਰਹੀ ਹੈ ਜੀ, ਬੱਚੇ ਸਿੱਖ ਰਹੇ ਹੈ ਜੀ, ਅਤੇ ਆਉਂਦੇ ਟਾਈਮਾਂ 'ਚ ਆਪਾਂ ਦੇਖਾਂਗੇ ਜੀ ਕਿ ਆਪਣੇ ਬੱਚੇ ਜਿਵੇਂ ਜੋ ਅਸੀਂ ਪਹਿਲਾਂ ਗੈਪ ਦੇਖਿਆ ਜੀ, ਜਿਹੜੇ ਉਰੇ ਦੇ ਬੱਚੇ ਸੀਗੇ ਜਿਨ੍ਹਾਂ ਵਿੱਚ ਅਸੀਂ ਥੋੜ੍ਹਾ ਜਿਹਾ ਗੈਪ ਦੇਖਿਆ ਵੀ ਉਹ ਇੰਗਲਿਸ਼ ਦੇ ਨਾਲ ਪੰਜਾਬੀ 'ਚ ਉਨਾ ਫਲੂਐਂਟ ਨਹੀਂ ਸੀ, ਪਰ ਹੁਣ ਉਹ ਚੀਜ਼ ਚੇਂਜ ਹੋ ਰਹੀ ਹੈ ਜੀ, ਬੱਚੇ ਸਿੱਖ ਰਹੇ ਹਾਂ, ਮਾਂ ਪਿਓ ਦਾ ਬਹੁਤ ਇਹਦੇ ਵਿੱਚ ਐਫਰਟ ਹੈ ਜੀ, ਅਤੇ ਉਹਨਾਂ ਦੀ ਮਿਹਨਤ ਨੂੰ ਬੂਰ ਪੈ ਰਿਹਾ ਅਤੇ ਚੰਗੀ ਗੱਲ ਹੈ ਜੀ, ਇੱਦਾਂ ਹੀ ਆਪਣੀ ਮਾਂ ਬੋਲੀ ਜਿਹੜੀ ਉਹ ਵੱਧਦੀ ਰਹੇ ਜੀ, ਫੁੱਲਦੀ ਰਹੇ।
8: ਜਗਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਇੱਥੇ VSL ਯਾਨੀ ਕਿ ਵਿਕਟੋਰੀਅਨ ਸਕੂਲ ਆਫ ਲੈਂਗੁਏਜਸ ਦੇ ਵਿੱਚ ਇਨਵਾਈਟ ਕਰਨ ਲਈ, ਅਤੇ ਬਹੁਤ ਵਧੀਆ ਤੁਸੀਂ ਉਪਰਾਲਾ ਕਰ ਰਹੇ ਹੋ, ਇੱਦਾਂ ਹੀ ਪੰਜਾਬੀ ਦੇ ਨਾਲ ਛੋਟੇ ਬੱਚਿਆਂ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਜੋੜਦੇ ਰਹੋ, ਔਰ ਸਾਡੇ ਵੱਲੋਂ ਸ਼ੁਭ ਇੱਛਾਵਾਂ।
9: ਥੈਂਕ ਯੂ ਪੁਨੀਤ ਜੀ, ਅਸੀਂ SBS ਪੰਜਾਬੀ ਦਾ ਧੰਨਵਾਦ ਕਰਦੇ ਹਾਂ ਜਿਹੜੇ ਸ਼ੈਪਟਨ ਆਏ ਅਤੇ ਇੱਥੇ ਦੀ ਕਮਿਊਨਿਟੀ ਬਾਰੇ ਉਹਨਾਂ ਉਹ ਸਾਰੇ ਵਿਕਟੋਰੀਆ 'ਚ ਵੈਸੇ ਬੈਠੇ ਲੋਕਾਂ ਨੂੰ ਪਹੁੰਚਾ ਰਹੇ ਹਾਂ
8: ਜੀ। ਇਸ ਤੋਂ ਮੈਨੂੰ ਯਾਦ ਹੈ ਇੱਕ ਲਾਸਟ ਸਵਾਲ ਇਜਾਜ਼ਤ ਲੈਣ ਤੋਂ ਪਹਿਲਾਂ ਲੈ ਲੈਂਦੇ, ਕਿਉਂਕਿ ਪੰਜਾਬੀ ਦੀ ਗੱਲਬਾਤ ਕਰ ਰਹੇ ਹਾਂ, ਸ਼ੈਪਟਨ ਆਪਾਂ ਕਹਿ ਦਿੰਦੇ, ਬਹੁਤ ਸਾਰੇ ਲੋਕ ਸ਼ੈਪਟਨ ਕਹਿ ਦਿੰਦੇ ਆ, ਬਹੁਤ ਸਾਰੇ ਅਲੱਗ ਅਲੱਗ ਪ੍ਰੋਨਾਂਸ ਕਰਦੇ ਆ, ਸੋ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਪੰਜਾਬੀ ਦੇ ਵਿੱਚ ਐਗਜੈਕਟਲੀ ਹੈ ਕੀ
9: ਇਹ ਸ਼ੈਪਟਨ ਹੈ ਜੀ? ਹਾਸੇ ਵਾਲੀ ਗੱਲ ਦੱਸਦਾ ਜੀ, ਜਦੋਂ ਮੈਂ ਪਹਿਲੀ ਵਾਰੀ ਸ਼ੈਪਟਨ ਆਇਆ ਸੀਗਾ ਜੀ 2006 'ਚ, ਅਤੇ ਮੈਂ ਮੈਲਬਰਨ ਕੰਮ ਕਰਦਾ ਹੁੰਦਾ ਸੀ ਉਦੋਂ, ਅਤੇ ਉਰੇ ਸਾਡੇ ਰਿਸ਼ਤੇਦਾਰ ਆ, ਮੈਂ ਉਹਨਾਂ ਕੋਲ ਆਉਣਾ ਸੀ, ਅਤੇ ਮੈਂ ਕੰਮ ਲਈ ਛੁੱਟੀ ਮੰਗੀ ਅਤੇ ਮੈਨੂੰ ਕਹਿੰਦਾ ਗੋਰਾ ਸੀਗਾ, ਕਹਿੰਦਾ ਕਿੱਥੇ ਜਾਣਾ? ਮੈਂ ਕਿਹਾ ਸ਼ੈਪਟਨ, ਅਤੇ ਉਹ ਸੋਚੀ ਜਾਵੇ ਕਿ ਮੈਂ ਉਹਨੂੰ ਕਹੀ, ਉਦੋਂ ਅੰਗਰੇਜ਼ੀ ਵੀ ਥੋੜ੍ਹੀ ਹਿਸਾਬ ਦੀ ਆਉਂਦੀ ਸੀ, ਅਤੇ ਮੈਂ ਕਿਹਾ ਵੀ ਦੂਰ ਹੈ ਪਲੇਸ ਉਹ, ਅਤੇ ਕਹਿੰਦਾ ਮੈਂ ਤਾਂ ਸੁਣੀ ਨਹੀਂ ਹੈ ਕਦੇ, ਮੈਨੂੰ ਇੰਨੀ ਦੇਰ ਹੋ ਗਈ ਰਹਿੰਦਿਆਂ ਨੂੰ। ਫਿਰ ਮੈਂ ਉਹਨੂੰ ਲਿਖ ਕੇ ਦਿੱਤਾ ਕਿਉਂਕਿ ਮੈਨੂੰ ਉਹਨਾਂ ਨੇ ਮੈਸੇਜ ਕੀਤਾ ਹੋਈ ਸੀ ਐਡਰੈਸ 'ਤੇ, ਮੈਂ ਉਹਨੂੰ ਜਦੋਂ ਉਹ ਕਹਿੰਦਾ ਉਹ ਇਟਸ ਸ਼ੈਪਟਨ ਨੋਟ ਸ਼ੈਫਟਨ, ਅਤੇ ਉਦੋਂ ਸਾਨੂੰ ਵੀ ਪਤਾ, ਅਤੇ ਹੁਣ ਵੀ ਇਹ ਸ਼ੈਪਟਨ ਹੈ ਬਈ ਹਾਂਜੀ, ਸੱਸੇ ਪੈਰ ਬਿੰਦੀ
8: ਸ਼ੁਪਰ,
9: ਹਾਂਜੀ, ਅਤੇ ਦਲਾਵਾਂ ਉੱਪਰ ਪੱਪਾ ਰਾਰਾ ਟੈਂਕਾ ਨੰਨਾ ਸ਼ੈਪਟਨ, ਹਾਂਜੀ
8: ਬਿਲਕੁਲ ਜੀ। ਸੋ ਬਹੁਤ ਬਹੁਤ ਧੰਨਵਾਦ ਜਗਵਿੰਦਰ ਜੀ ਸਾਰੀ ਜਾਣਕਾਰੀ ਵਾਸਤੇ, ਐਂਡ ਥੈਂਕ ਯੂ ਸਾਡੇ ਨਾਲ ਜੁੜਨ ਲਈ।
9: ਥੈਂਕ ਯੂ ਪੁਨੀਤ ਜੀ, ਬਹੁਤ ਬਹੁਤ ਤੁਸੀਂ ਸ਼ੈਪਟਨ ਆਏ, ਧੰਨਵਾਦ ਤੁਹਾਡਾ ਜੀ, ਸਤਿ ਸ਼੍ਰੀ ਅਕਾਲ।
8: ਬਿਲਕੁਲ ਜੀ, ਸੋ ਅਸੀਂ ਪਹੁੰਚੇ ਹੋਏ ਹਾਂ ਜੀ ਸ਼ੈਪਟਨ ਅੱਜ, ਔਰ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਗੱਲਾਂ ਬਾਤਾਂ ਚੰਗੀਆਂ ਲੱਗੀਆਂ ਹੋਣਗੀਆਂ। ਹੋਰ ਇੱਦਾਂ ਦੀਆਂ ਇੰਟਰਵਿਊਜ਼ ਵਾਸਤੇ ਜੁੜੇ ਰਹੋ SBS ਪੰਜਾਬੀ ਦੇ ਨਾਲ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ।

0: ਸੋ ਦੋਸਤੋ ਇਸ ਦੇ ਨਾਲ ਹੀ ਵਿਹਲਾ ਹੋ ਗਿਆ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਲੈ ਕੇ ਆਵਾਂਗੇ ਕੁਝ ਹੋਰ ਖਾਸ ਪੇਸ਼ਕਾਰੀਆਂ ਤੁਹਾਡੇ ਵਾਸਤੇ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
1: Starting a new life in Australia isn't easy.
2: A lot of companies have rejected me.
3: Sometimes I feel like, oh, I'm gonna quit, I've give up.
1: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
4: Your program will resume shortly. You're listening to SBS Audio. We are currently in an ad break. Your program will resume shortly.
5: Want to enjoy the sights of South Asia whilst you listen to the sounds of SBS South Asian? We've got you. Watch SBS South Asian on SBS On Demand. It's your favorite radio channel in your language with great music from all over South Asia. But now, it's accompanied by stunning drone shots. Think mountain peaks, city streets, beaches and bazaars. It's radio with a view. SBS South Asian, stream it on SBS On Demand.
6: SBS Kickoff.
7: A new music station celebrating football anthems from around the world.
8: It's time for Africa.
9: It's live now
7: on DAB Radio, the SBS audio app,
9: online and SBS On Demand.
10: SBS Radio app nu aaj hi download karo te apne pasandida programaan da anand maano. Is nu App Store ya Google Play ton muft prapt karo.
0: ਸੋ ਪਿਆਰੇ ਦੋਸਤੋ, ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਨਿੱਘਾ ਸਵਾਗਤ ਕਰਦੇ ਹਾਂ ਜੀ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ, ਜਿਹੜਾ ਤੁਸੀਂ ਇਸ ਵੇਲੇ ਲਾਈਵ ਸੁਣ ਰਹੇ ਹੋ SBS ਸਾਊਥ ਏਸ਼ੀਅਨ ਦੇ ਉੱਤੇ, ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀਹ। ਪ੍ਰੋਗਰਾਮ ਆਪਣੇ ਅੰਤਲੇ ਪੜਾਅ ਦੇ ਵਿੱਚ ਪਹੁੰਚ ਚੁੱਕਾ ਹੈ ਅਤੇ ਹੁਣ ਤੁਹਾਨੂੰ ਜਾਣੂ ਕਰਾਉਂਦੇ ਹਾਂ ਇੱਕ ਅਜਿਹੇ ਮਾਮਲੇ ਤੋਂ ਜਿਸ ਮਾਮਲੇ ਦੇ ਵਿੱਚ ਇੱਕ 38 ਸਾਲਾਂ ਦੇ ਪੰਜਾਬੀ ਵਿਅਕਤੀ ਨੂੰ ਆਸਟ੍ਰੇਲੀਆ ਤੋਂ ਡਿਪੋਰਟ ਕਰਨ ਦਾ ਫਰਮਾਨ ਜਾਰੀ ਹੋਇਆ। ਦਰਅਸਲ ਇਹ ਵਿਅਕਤੀ 2015 ਦੇ ਵਿੱਚ ਆਸਟ੍ਰੇਲੀਆ ਆਇਆ ਸੀਗਾ ਅਤੇ ਉਸ ਤੋਂ ਬਾਅਦ ਅਜਿਹਾ ਕੀ ਕੁਝ ਵਾਪਰਿਆ ਜਿਸ ਕਾਰਨ ਇਸ ਨੂੰ ਡਿਪੋਰਟ ਕੀਤਾ ਜਾ ਰਿਹਾ। 7 ਸਾਲ ਦੀ ਕਾਨੂੰਨੀ ਲੜਾਈ ਵੀ ਇਹਨਾਂ ਦੇ ਵੱਲੋਂ ਲੜੀ ਗਈ ਹੈ। ਕੀ ਮਾਮਲਾ ਸੀਗਾ, ਕੀ ਕੁਝ ਹੋਇਆ ਸੀ ਅਤੇ ਹੁਣ ਅੱਗੇ ਕੀ ਕੁਝ ਹੋਣ ਜਾ ਰਿਹਾ, ਸਾਰਾ ਵੇਰਵਾ ਲੈ ਕੇ ਹਾਜ਼ਰ ਹੈ ਸਾਡੀ ਸਾਥੀ ਸ਼ੈਨਾ ਕਾਲਰਾ ਇਸ ਰਿਪੋਰਟ ਰਾਹੀਂ। ਆਓ ਸੁਣਦੇ ਹਾਂ।
11: ਐਡਮਿਨਿਸਟ੍ਰੇਟਿਵ ਰਿਵਿਊ ਟ੍ਰਿਬਿਊਨਲ ਭਾਵ ART ਨੇ ਇੱਕ 38 ਸਾਲਾ ਪੰਜਾਬੀ ਆਦਮੀ ਨੂੰ ਡਿਪੋਰਟ ਕਰਨ ਉੱਤੇ ਰੋਕ ਲਗਾਉਣ ਦੀ ਅਰਜ਼ੀ ਨੂੰ ਖਾਰਿਜ ਕਰ ਦਿੱਤਾ। ਇਹ ਆਦਮੀ 2015 ਵਿੱਚ ਆਸਟ੍ਰੇਲੀਆ ਆਇਆ ਸੀ ਅਤੇ ਬਾਅਦ ਵਿੱਚ ਹੁਨਰ ਆਧਾਰਿਤ PR ਭਾਵ ਕਿ ਸਕਿੱਲਡ ਵੀਜ਼ਾ ਸਬ ਕਲਾਸ 190 ਤਹਿਤ ਪਰਮਾਨੈਂਟ ਰੈਜ਼ੀਡੈਂਸੀ ਭਾਵ PR ਪ੍ਰਾਪਤ ਕਰਕੇ ਬ੍ਰਿਸਬੇਨ ਵਿੱਚ ਸੈਟਲ ਹੋ ਗਿਆ ਸੀ। ਹੁਣ ਇਸ ਆਦਮੀ ਦੀ PR ਰੱਦ ਕਰ ਦਿੱਤੀ ਗਈ ਹੈ ਅਤੇ ਇਸ ਨੂੰ ਆਸਟ੍ਰੇਲੀਆ ਤੋਂ ਡਿਪੋਰਟ ਕਰ ਇੰਡੀਆ ਵਾਪਸ ਭੇਜਣ ਦਾ ਫਰਮਾਨ ਵੀ ਜਾਰੀ ਕੀਤਾ ਗਿਆ। ਰਿਪੋਰਟਾਂ ਮੁਤਾਬਕ ਇਹ ਆਦਮੀ ਟਰੱਕਾਂ ਦਾ ਕੰਮ ਕਰਦਾ ਸੀ ਅਤੇ ਉਸ ਉੱਤੇ ਆਪਣੀ ਪਤਨੀ ਖਿਲਾਫ਼ ਘਰੇਲੂ ਹਿੰਸਾ ਦੇ ਕਈ ਮਾਮਲੇ ਦਰਜ ਹਨ। ਇਸ ਦੇ ਨਾਲ ਨਾਲ ਉਸ ਉੱਤੇ ਨਸ਼ੀਲੇ ਪਦਾਰਥ ਰੱਖਣ ਅਤੇ ਨਸ਼ਾ ਕਰਨ ਦੇ ਵੀ ਦੋਸ਼ ਲਗਾਏ ਗਏ ਨੇ। ਅਦਾਲਤ ਦੇ ਫੈਸਲੇ ਅਤੇ ਉਸ ਤੋਂ ਬਾਅਦ ART ਵਿੱਚ ਅਪੀਲ ਤੋਂ ਬਾਅਦ ਵੀ ਹੁਣ ਟ੍ਰਿਬਿਊਨਲ ਨੇ ਫੈਸਲਾ ਸੁਣਾਇਆ ਕਿ ਇਹ ਆਦਮੀ ਆਸਟ੍ਰੇਲੀਆ ਵਿੱਚ ਰਹਿਣ ਦੀਆਂ ਚਰਿੱਤਰ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦਾ ਅਤੇ ਹੁਣ ਉਸਨੂੰ ਡਿਪੋਰਟ ਕਰ ਦਿੱਤਾ ਜਾਵੇਗਾ। ਪਰ 7 ਸਾਲਾਂ ਤੋਂ ਵੀ ਵੱਧ ਚੱਲੀ ਇਸ ਕਾਨੂੰਨੀ ਲੜਾਈ ਵਿੱਚ ਕੀ ਕੁਝ ਹੋਇਆ ਅਤੇ ਕੀ ਹੈ ਪੂਰਾ ਮਾਮਲਾ ਦੱਸਣ ਲਈ ਹਾਜ਼ਰ ਹਾਂ SBS ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ। ਇਸ ਪੰਜਾਬੀ ਮੂਲ ਦੇ ਬ੍ਰਿਸਬੇਨ ਨਿਵਾਸੀ ਉੱਤੇ ਘਰੇਲੂ ਹਿੰਸਾ, ਨਸ਼ੀਲੇ ਪਦਾਰਥ ਅਤੇ ਹਥਿਆਰ ਦੇ ਅਪਰਾਧ ਦੇ ਨਾਲ ਨਾਲ ਕਈ ਹੋਰ ਮਾਮਲੇ ਵੀ ਦਰਜ ਹਨ। ਇਹ ਵਿਅਕਤੀ ਜੁਲਾਈ 2025 ਵਿੱਚ ਡਰਾਈਵਿੰਗ ਅਪਰਾਧਾਂ ਦੇ ਲਈ 12 ਮਹੀਨਿਆਂ ਦੀ ਕੈਦ ਦੀ ਸਜ਼ਾ ਵੀ ਕੱਟ ਚੁੱਕਾ ਹੈ ਅਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹਨਾਂ ਨੇ ਆਪਣੇ ਵੀਜ਼ਾ ਨੂੰ ਰੱਦ ਕਰਨ ਉੱਤੇ ਰੋਕ ਲਗਾਉਣ ਦੇ ਲਈ ART ਵਿੱਚ ਅਪੀਲ ਕੀਤੀ ਸੀ। ਪਰ ਇਸ ਆਦਮੀ ਦਾ ਵੀਜ਼ਾ ਰੱਦ ਕਿਉਂ ਹੋਇਆ? ਦਰਅਸਲ ਇਸ ਆਦਮੀ ਨੂੰ ਸਾਊਥਪੋਰਟ ਮੈਜਿਸਟ੍ਰੇਟ ਅਦਾਲਤ ਨੇ ਘਰੇਲੂ ਹਿੰਸਾ ਦੇ 4 ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਸੀ। ਅਦਾਲਤ ਮੁਤਾਬਕ ਅਗਸਤ 2021 ਵਿੱਚ ਉਸਨੇ ਆਪਣੀ ਪਤਨੀ ਦੇ ਗਲੇ ਉੱਤੇ ਚਾਕੂ ਰੱਖਿਆ ਸੀ ਅਤੇ ਆਪਣੇ ਆਪ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀ। ਇਹ ਸਾਰੀ ਘਟਨਾ ਉਸਦੇ ਨਾਬਾਲਿਗ ਬੱਚੇ ਦੇ ਸਾਹਮਣੇ ਹੋਈ ਸੀ। इस तो पहला उस आदमी ने अपनी पत्नी उत्ते नाबालिग पुत्र दे सामने हमला भी किया सी। इन्ना ही नहीं उस उत्ते अपनी पत्नी नू मुक्का मारन बालों तो फड़ के घसीटन दे नाल नाल होर कई इल्जाम लगे ने। हालांकि पहला इस आदमी ने अपने सारे दोष मान लए सी अते उसनू 18 महीनों की कैद की सज़ा भी सुनाई गई, पर उसनू सज़ा तो पहला कस्टडी विच रख्या गया अते तुरंत पेरोल उत्ते रिहा भी कर दिता गया सी। फिर 2022-25 दे विचकार 5 मौकियां उत्ते इस आदमी नू वख वख अदालतां विच पेश कीता गया सी, जिस विच खतरनाक नशीले पदार्थ रखण अते दवाइयां जां खतरनाक जहर खरीदण जां रखण दे दोष भी लगाए गए सी। फिर जुलाई 2025 विच हॉलैंड मैजिस्ट्रेट अदालत विच कई अपराधां लई दोषी ठहराए जाण नाल संबंधित उस आदमी का वीज़ा रद्द करन दा फैसला लिता गया। अक्तूबर 2025 विच पेरोल उत्ते रिहा होने तो बाद इस आदमी नू इमीग्रेशन हिरासत विच रख्या गया, जिस तो बाद इस आदमी ने ट्रिब्यूनल नू स्वीकार किया कि वह नशियां दी वरतों ते करदा है अते इस दे नाल इसने इस तो भी इनकार किया कि इस आदमी ने अपनी पत्नी नू धमकी दित्ती सी कि शुकर कर तू आस्ट्रेलिया विच है जे भारत विच हुंदी ते हुण तक मारी जांदी। इस आदमी दे इस बयान ने कई सुर्खियां बटोरियां, पर बाद विच इस आदमी ने इस गल तो इनकार कर दिता कि उसने अजिही धमकी दित्ती है। उसदा यह भी कहना सी छुट छुटा तो बाद उसनू अपनी गड्डी विच रहना पिया अते ओ बेघर है। उसने अपनी साबका पत्नी दे बयाना दा खंडन कीता अते दावा कीता कि किसी भी अथॉरिटी ने उसनू उसदा पक्ष पुछिया ही नहीं। इस पंजाबी मूल दे आदमी दा यह भी कहना सी कि उसने सारे दोषां नू सिर्फ इस दे लई मान लिया सी क्योंकि वह जेल विच मुश्किल समा गुजार रहा सी अते उत्थों बाहर आना चाहता सी। ऑस्ट्रेलिया विच रहण दे लई इस पंजाबी मूल दे आदमी ने यह भी दलील दित्ती सी कि उसनू अपने पुत्तर दे नाल संबंध बनाउण दे लई ऑस्ट्रेलिया विच रहण दी इजाजत दे देनी चाहीदी है, पर अदालत विच इस दे खिलाफ यह भी दलील दित्ती गई सी कि इस आदमी ने अपनी साबका पत्नी अते उहनां दे नाल इस आदमी दे एक पुत्तर दे नाल पिछले 5 सालां तों किसे तरहां दा कोई भी रिश्ता नहीं रख्या। बहरहाल एक लंबी कानूनी बहस तो बाद इस आदमी नू दोषी ठहराया गया अते इस दा वीज़ा वापस ना करन, PR रद्द करन अते इस आदमी नू भारत डिपोर्ट करन दी गल कही गई है। इस आदमी दी अपील उत्ते फैसला सुनांदे होए ट्रिब्यूनल ने एक लिखित फैसले विच कई मुख गल्लां कहियां। आओ सुनदे हां उस दा पंजाबी अते ऑडियो अनुवाद।
6: ऑस्ट्रेलिया कोल इह निर्धारित करन दा एक प्रभु सत्ता अधिकार है कि गैर नागरिक जिन्हां दे चरित्र संबंधी चिंतावां हन उन्हां नू ऑस्ट्रेलिया विच दाखल होण या रहण दी इजाजत दित्ती जावे या नहीं। गैर नागरिक जो अपराधिक या होर गंभीर आचरण विच शामिल हन या पहलां शामिल सन उन्हां नू ऑस्ट्रेलिया आउण दे विशेष अधिकार गुआने पै सकदे हन या अधिकार ना मिलण दी उम्मीद करनी चाहीदी है। ऑस्ट्रेलिया विच वीज़ा बिनेकारां या सीमित समय लई पक्के तौर ते ऑस्ट्रेलिया विच रहण वाले लोकां या होर गैर नागरिकां वल्लों किसी भी अपराधिक या होर गंभीर आचरण प्रति देश विच घट सहनशीलता है। अजिहे लोक भी जो सिर्फ थोड़े समय तो ही ऑस्ट्रेलिया भाईचारे विच हिस्सा लै रहे ने अते योगदान पा रहे ने, परिवारक हिंसा वर्गे कुछ आचरण दी प्रकृति इन्नी गंभीर है कि मजबूत जवाबी विचार भी वीज़ा रद्द ना करन या अपील नू इनकार ना करन नू जायज़ ठहराउण लई काफ़ी नहीं हन। भावें उपलब्ध जानकारी सुझा दिंदी है कि गैर नागरिक ऑस्ट्रेलियाई भाईचारे लई जोखम पैदा करदा है, पर फिर भी इस अपराध दी गंभीरता इन्नी है कि वीज़ा रद्द करन लई काफ़ी है।
11: कानूनी तौर उत्ते ऑस्ट्रेलिया विच रहिंदे PR धारक अते इत्थे तक के नागरिकां नू भी डिपोर्ट कीता जा सकदा। SBS पंजाबी दे नाल पहलां गल करदियां लॉयर अते माइग्रेशन माहर अजय बंसल ने दस्या सी।
8: माइग्रेशन दे विच शुरू तो ही यह प्रोविजन सीगी जिदे विच अपना परमानेंट रेजिडेंसी या सिटीजनशिप नू भी रिवोक या कैंसल जिन्हों कह दिंदे हैगे आपां कीता जा सकता है। इहदे कई वख वख कारण हो सकदे है जिन्हां विच सब तो वड्डा कारण जिहड़ा बनदा है ਉਹ ਇਹ ਬਣਦਾ ਹੈ ਕਿ ਤੁਸੀਂ ਜਦੋਂ ਆਪਣੀ ਐਪਲੀਕੇਸ਼ਨ PR ਦੀ ਲਾਈ ਸੀ ਜਾਂ ਸਿਟੀਜ਼ਨਸ਼ਿਪ ਦੀ ਲਾਈ ਸੀ ਉਹਦੇ ਵਿੱਚ ਤੁਸੀਂ ਬੋਗਸ ਡਾਕੂਮੈਂਟ ਡਿਪਾਰਟਮੈਂਟ ਨੂੰ ਸਪਲਾਈ ਕੀਤੇ ਸੀਗੇ ਜਾਂ ਤੁਹਾਡੇ ਬਿਹਾਫ ਦੇ ਉੱਪਰ ਜਿਹਨੇ ਉਹ ਐਪਲੀਕੇਸ਼ਨ ਲਾਈ ਤੁਹਾਡੇ ਜਾਣਦੇ ਜਾਂ ਨਾ ਜਾਣਦੇ ਹੋਏ ਜਿਹਨੂੰ ਤੁਸੀਂ ਇਹ ਆਥੋਰਾਈਜੇਸ਼ਨ ਦਿੱਤੀ ਕਿ ਉਹ ਤੁਹਾਡੇ ਬਿਹਾਫ ਦੇ ਉੱਪਰ ਐਪਲੀਕੇਸ਼ਨ ਲਾ ਸਕੇ ਉਹਨੇ ਇਹੋ ਜਿਹੇ ਕੋਈ ਡਾਕੂਮੈਂਟ ਲਾਏ ਜਿਹੜੇ ਕਿ ਫਾਈਲ ਵਿੱਚ ਨਹੀਂ ਲਾਉਣੇ ਚਾਹੀਦੇ ਸੀਗੇ ਜਿਹਦੇ ਕਰਕੇ ਤੁਹਾਨੂੰ ਪਰਮਾਨੈਂਟ ਰੈਜ਼ੀਡੈਂਸੀ ਗ੍ਰਾਂਟ ਹੋਈ। ਇਹਦੇ ਇਲਾਵਾ ਜਿਹੜੇ ਰੀਜ਼ਨ ਮੰਨ ਸਕਦੇ ਹੈਗੇ ਹੈ ਜਿਹਦੇ ਵਿੱਚ ਮੇਨਲੀ ਆ ਜਾਂਦਾ ਹੈ ਕਿ ਤੁਸੀਂ ਕਿਸੇ ਐਸੀ ਐਕਟੀਵਿਟੀ ਦੇ ਵਿੱਚ ਇਨਵੋਲਵ ਹੋ ਜਿਹੜੀ ਆਸਟ੍ਰੇਲੀਆ ਦੇ ਵਾਸਤੇ ਸਹੀ ਨਹੀਂ ਹੈਗੀ, ਜਿਵੇਂ ਕਿ ਤੁਸੀਂ ਕਿਸੇ ਟੈਰਰਿਜ਼ਮ ਵਾਲੇ ਵਿਚਾਰਧਾਰਾ ਨਾਲ ਬੰਦਿਆਂ ਨਾਲ ਫੋਲੋ ਕਰਦੇ ਹੋ ਜਾਂ ਤੁਸੀਂ ਉਹਦੇ ਐਕਟ ਦੇ ਵਿੱਚ ਸ਼ਾਮਿਲ ਹੋ ਜਾਂ ਤੁਸੀਂ ਕੁਛ ਐਸੀ ਚੀਜ਼ ਕਰ ਰਹੇ ਹੈਗੇ ਹੋ ਜਿਹਦੇ ਵਿੱਚ ਆਸਟ੍ਰੇਲੀਅਨ ਨੈਸ਼ਨਲਜ਼ ਨੂੰ ਇੱਕ ਵੱਡੇ ਲੈਵਲ ਦੇ ਉੱਪਰ ਖਤਰਾ ਹੋ ਸਕਦਾ ਹੈ ਤਾਂ ਉਹੋ ਜਿਹੇ ਕੇਸਿਸ ਦੇ ਵਿੱਚ ਡਿਪਾਰਟਮੈਂਟ ਜਿਹੜਾ ਹੈ ਕਿ ਤੁਹਾਡੀਆਂ ਕੈਂਸਲੇਸ਼ਨ ਕਰ ਸਕਦਾ ਹੈ PR ਜਾਂ ਸਿਟੀਜ਼ਨਸ਼ਿਪ ਦੀਆਂ। ਕੋਈ ਇਸ ਖਬਰ ਦੇ ਨਾਲ ਇਹ ਨਹੀਂ ਹੈਗਾ ਕਿ ਉਹ ਕੱਲ੍ਹ ਤੋਂ ਉੱਠਣਗੇ ਅਤੇ ਬਿਨਾਂ ਕਿਸੇ ਗੱਲ ਤੋਂ ਕੈਂਸਲੇਸ਼ਨ ਕਰਨੀ ਸ਼ੁਰੂ ਕਰ ਦੇਣਗੇ। ਜਿਹੜਾ ਸਿਟੀਜ਼ਨਸ਼ਿਪ ਐਕਟ ਹੈ ਉਹ ਇਹ ਕਹਿੰਦਾ ਹੈ ਕਿ ਜਿਹੜੀ ਕੈਂਸਲੇਸ਼ਨ ਹੈ ਸਿਟੀਜ਼ਨਸ਼ਿਪ ਦੀ ਉਹ ਇੱਕ ਬੰਦੇ ਨੂੰ ਉਸ ਲੈਵਲ ਤੇ ਨਹੀਂ ਛੱਡ ਸਕਦੀ ਜਿੱਥੇ ਕਿ ਉਹ ਬੰਦੇ ਕੋਲ ਰਹਿਣ ਦੀ ਕੋਈ ਹੋਰ ਥਾਂ ਨਾ ਹੋਵੇ। ਤਾਂ ਇਸ ਕੇਸ ਦੇ ਵਿੱਚ ਜੇ ਕਿਸੇ ਬੰਦੇ ਕੋਲ ਇੱਕ ਹੋਰ ਕੰਟਰੀ ਦੀ ਸਿਟੀਜ਼ਨਸ਼ਿਪ ਵੀ ਹੈਗੀ ਹੈ ਤਾਂ ਹਾਂ ਉਹ ਜੇ ਉਸ ਕੈਟੇਗਰੀ 'ਚ ਫਾਲ ਕਰਦਾ ਹੈ ਜਿੱਥੇ ਸਿਟੀਜ਼ਨਸ਼ਿਪ ਦੀ ਕੈਂਸਲੇਸ਼ਨ ਹੋਣੀ ਹੈ ਤਾਂ ਉਹ ਜ਼ਿਆਦਾ ਇਸ ਚੀਜ਼ ਦੇ ਉੱਪਰ ਪ੍ਰਭਾਵ ਪੈਂਦਾ ਉਹਨਾਂ ਉੱਪਰ ਕਿ ਉਹਨਾਂ ਦੀ ਕੈਂਸਲੇਸ਼ਨ ਹੋ ਸਕਦੀ ਹੈਗੀ ਹੈ ਕਿਉਂਕਿ ਉਹਨਾਂ ਕੋਲ ਕਿਸੇ ਹੋਰ ਕੰਟਰੀ ਦੀ ਸਿਟੀਜ਼ਨਸ਼ਿਪ ਹੈ। ਕੈਂਸਲੇਸ਼ਨ ਮੋਸਟਲੀ ਜਿਵੇਂ ਆਪਾਂ ਕੀਤਾ ਕਿ ਕ੍ਰਿਮੀਨਲ ਕਨਵਿਕਸ਼ਨਸ ਹੈਗੀਆਂ, ਲੋਕੀ ਗੈਂਗਸ ਦੇ ਵਿੱਚ ਇਨਵੋਲਵ ਹੋ ਜਾਂਦੇ ਹੈਗੇ ਆ, ਹਨਾ, ਤਾਂ ਉਹ ਕੇਸਿਸ ਜਿਹੜੇ ਹੈਗੇ ਆ ਉਹ ਇਹਨੂੰ ਬਣਾਉਂਦੇ ਹੈਗੇ ਆ ਕੈਂਸਲੇਸ਼ਨ ਦਾ ਰੀਜ਼ਨ। ਲੋਕੀ ਕੁਛ ਵੋਲੰਟਰਲੀ ਵੀ ਆਪਦੀਆਂ ਸਿਟੀਜ਼ਨਸ਼ਿਪ ਛੱਡ ਦਿੰਦੇ ਹੈਗੇ ਆ ਰੀਜ਼ਨਸ ਕਰਕੇ ਕਿ ਉਹ ਮਤਲਬ ਕੰਟਰੀ ਦੇ ਵਿੱਚ ਉਹਨਾਂ ਦਾ ਨਹੀਂ ਮਨ ਲੱਗਿਆ ਜਾਂ ਆਪਦੀ ਫੈਮਿਲੀ ਕਰਕੇ ਵੀ ਉਹ ਵਾਪਸ ਜਾਣਾ ਚਾਹੁੰਦੇ ਹੈਗੇ ਆ ਇਹਨਾਂ ਚੀਜ਼ਾਂ ਦੇ ਵਿੱਚ। ਪਰ ਜਿੱਥੋਂ ਤੱਕ ਆਪਾਂ ਸਰਕਾਰ ਵੱਲੋਂ ਕੈਂਸਲੇਸ਼ਨ ਦੀ ਗੱਲ ਕਰਦੇ ਹਾਂ ਤਾਂ ਉਹ ਮੋਸਟਲੀ ਉਹਨਾਂ ਕੇਸਿਸ ਦੇ ਵਿੱਚ ਹੀ ਹੁੰਦੀ ਹੈਗੀ ਹੈ ਜਿੱਥੇ ਕਿ ਬਹੁਤ ਵੱਡੀ ਕ੍ਰਿਮੀਨਲ ਅਫੈਂਸ ਕੋਈ ਹੋਇਆ ਹੋਵੇ ਜਿਵੇਂ ਕਿ ਟੈਰਰਿਸਟ ਐਕਟੀਵਿਟੀ ਵਗੈਰਾ ਹੋਈ ਹੋਵੇ ਤੇ ਜਾਂ ਤੁਸੀਂ ਆਪਦੇ ਜਿਹੜੇ ਡਾਕੂਮੈਂਟ ਸੀਗੇ ਆਪਦੀਆਂ ਇਨੀਸ਼ੀਅਲ ਐਪਲੀਕੇਸ਼ਨਸ ਦੇ ਵਿੱਚ ਦੇ ਲਾਏ ਸੀਗੇ ਉਹ ਗਲਤ ਲਾਏ।
11: ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਕੇਸ ਤੋਂ ਪਹਿਲਾਂ ਵੀ 15 ਭਾਰਤੀ ਮੂਲ ਦੇ ਲੋਕਾਂ ਜਿਨ੍ਹਾਂ ਵਿੱਚ 11 ਪੰਜਾਬੀ ਮੂਲ ਦੇ ਲੋਕ ਸ਼ਾਮਲ ਸਨ ਨੂੰ ਭਾਰਤ ਡਿਪੋਰਟ ਕੀਤਾ ਜਾ ਚੁੱਕਾ। ਇਸ ਸਾਲ ਦੇ ਅੰਦਰ ਅੰਦਰ ਹੀ ਭਾਰਤ ਖਾਸ ਕਰਕੇ ਪੰਜਾਬ ਨੂੰ ਵਾਪਸ ਡਿਪੋਰਟ ਕੀਤੇ ਜਾਣ ਵਾਲੇ ਆਸਟ੍ਰੇਲੀਆਈ ਲੋਕਾਂ ਦੀ ਗਿਣਤੀ ਵਧੀ ਹੈ ਜਿਸ ਦੇ ਚਲਦੇ ਮਾੜੀ ਟਿੱਪਣੀਆਂ ਦਾ ਸਾਹਮਣਾ ਵੀ ਆਸਟ੍ਰੇਲੀਆ ਵਿੱਚ ਰਹਿੰਦੇ ਭਾਈਚਾਰੇ ਦੇ ਕਈ ਲੋਕਾਂ ਨੂੰ ਕਰਨਾ ਪੈ ਰਿਹਾ। ਇਸ ਮੁੱਦੇ ਉੱਤੇ ਤੁਹਾਡੇ ਕੀ ਵਿਚਾਰ ਨੇ 0449-7799-767 ਉੱਤੇ SMS ਕਰਕੇ ਜ਼ਰੂਰ ਸਾਂਝੇ ਕਰੋ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਵੀ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
0: ਸੋ ਦੋਸਤੋ ਇਸੇ ਦੇ ਨਾਲ ਹੀ ਵੇਲਾ ਹੋ ਰਿਹਾ ਜੀ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਪੇਸ਼ ਕੀਤੀਆਂ ਜਿਹੜੀਆਂ ਵੱਖ ਵੱਖ ਪੇਸ਼ਕਾਰੀਆਂ ਨੇ ਜ਼ਰੂਰ ਪਸੰਦ ਆਈਆਂ ਹੋਣਗੀਆਂ। ਮੈਨੂੰ ਆਪਣੇ ਮੇਜ਼ਬਾਨ ਪਤਰਸ ਮਸੀਹ ਨੂੰ ਦਿਓ ਇਜਾਜ਼ਤ। ਮਿਲਾਂਗੇ ਪਲਕੇ ਇੱਕ ਹੋਰ ਨਵੇਂ ਨਕੋਰ ਪ੍ਰੋਗਰਾਮ ਦੇ ਨਾਲ। ਰੱਬ ਰੱਖਾ, ਸ਼ਬਾ ਖੈਰ।